ਸਾਧ ਸੰਗਤ ਜੀ, ਬੇਨਤੀ ਹੈ ਕਿ ਜਿੱਥੇ ਵੀ ਪੋਥੀਆਂ ਪ੍ਰਕਾਸ਼ ਕਰ ਦਿੱਤੀਆਂ ਨੇ, ਸੰਗਤ ਨੂੰ ਬੇਨਤੀ ਹੈ ਕਿ ਉੱਥੇ ਬੈਠ ਜਾਓ। ਉਹ ਥੋੜ੍ਹੀ ਨੁਆਇਜ਼ ਘੱਟ ਕਰੋ ਜੀ, ਟੂ ਮੱਚ ਸ਼ੋਰ ਹੋ ਰਿਹਾ। ਪਲੀਜ਼ ਵਾਹਿਗੁਰੂ ਅਤੇ ਸਿਮਰਨ ਕਰੋ ਜੀ।

Fatih.

0: گج کے فتح بلائیے جی، واہگرو جی کا خالصہ، واہگرو جی کی فتح۔ لکھاں ہی خوشیاں ہوئیاں نے جی، تن گرو گرنتھ صاحب سچے پاتشاہ جی مہاراج جی دی اپار کرپا مہرامت ہوئی ہے۔ پاٹھ بودھ سماگم دی اج سمپورنتا دا دہاڑا ہے، بڑا ہی خوشیاں بھریا اوسر سچے پاتشاہ جی نے سانو بخشش کیتا ہے۔ ہر ایک سواس نال، ہر ایک روم نال مہاراج جی دا شکر کریے تے ارداس کریے سچے پاتشاہ جیسی کرپا جیسی بخشش مہرامت آپ جی نے ساڈے تے کیتی ہے، رہندی زندگی تک اس پاون پوتر گربانی کا اِسی پاٹھ کرتے رہیے، شدھ اچارن آپ جی کی کرپا کا صدقہ سیکھیے بھی تے کریے بھی تے ہورنا بھی سنگتوں پریر کے کروائیے۔ بےنت کرپا سچے پاتشاہ نے کیتی ہے۔ میں آرمبتا ہی جڑیاں باہروں شہروں تو سنگت آئی نے، سری تو کچھ گرمکھ پیارے آئے نے، ایڈمنٹن تو، سکیچبن تو، اسی طرح ہی واٹرٹن کے نیڑے اتوں بھی ماتا جی ہونی آئے نے، سو بڑی دوروں دوروں چل کے آپ جی درشن دن واسطے اج اتنے اکتر ہوئے ہو۔ امیرکا تو، کیلیفورنیا تو ایک ماتا جی آئے، جنیاں سنگتاں تسی جتھوں کتھوں آئے ہو تہاڈا بہت بہت دھنواد۔ میں سانجے طور پہ گردوارا دشمیش کلچر سینٹر کیلگری کی سمچی ہی پربندک کمیٹی والوں، سموہ گرنتھی سنگھ صاحبانہ والوں تے سموہ کیلگری نواسی سنگتاں والوں آپ جی کا ہاردک دھنواد بھی کردا تے جی آیاں نوں بھی آکھدا ہاں۔ اس دے نال ہی کیونکہ بعد وچ پھر کیرتن پرارمبھ ہو جانا، اسی کر کے میں ہنے ایک دو بینتیاں تہاڈے چرناں وچ کر دیواں۔ روم روم دھنواد ہے سری گرو گرنتھ صاحب سچے پاتشاہ جی کا، جس کا کارج تن ہی کیا مانس کیا وچارا رام، سچے پاتشاہ جی نے ٹٹ کے ساڈے تے کرپا کیتی ہے۔ مہاراج جی کا کارج مہاراج جی نے، سچے پاتشاہ جی نے آپ ہی کروا لیا ہے۔ مہاراج جی کا روم روم کر کے شکر ہے، بےنت بےنت روم روم دھنوادی ہاں۔ اتی ستکاریوگ سنت گیانی اوتار سنگھ جی، پوترے سنت گیانی گربچن سنگھ جی خالصہ پنڈراں والے، جنہاں نے سانو بڑا آنندمئی سماں بخشش کیتا۔ بیالی دے بیالی دن سارے ہی پاٹھ بودھ سماگم انہاں نے نرنتر حاضریاں بھریاں نے، تے جو سچے پاتشاہ جی نے کرپا کر کے انہاں نوں ودیا دا پنڈار، گیان دا وڈا مہان خزانہ بخشش کیتا ہے، جو وڈیا مہاپرکھاں تو اپنے دادا جی بھی اتے انہاں دے استاد بھی سنت گیانی گربچن سنگھ جی اتے بابا کرتار سنگھ جی پریمی جی انہاں پاسوں جو ودیا گرہن کیتی ہے وہ بھی سانوں اگے اج سنگتاں دے وچ ورتائی ہے اتے ورتا رہے نے۔ ہزاراں ہی ودیارتھیاں نوں بائی جی نے اپنی زندگی وچ پڑھایا ہے۔ سمپورن سری گرو گرنتھ صاحب مہاراج جی دیاں پانچ کتھا ہو چکیاں نے، ایک کتھا ریکارڈ ہو کے گربانی بیچار یوٹیوب چینل دی پرساری اپلبدھ ہے، تسی اتھوں سن سکدے ہو۔ بےنت کارج سچے پاتشاہ جی نے انہاں تو کرائے نے، سو مہاراج جی دے چرناں وچ انہاں دی چڑھدی کلا واسطے سدا اسی ارداس کرتے رہنا۔ وشیش کر کے دھنواد ہے اتی ستکاریوگ بھائی صاحب بھائی اقبال سنگھ جی کا، بھائی صاحب بھائی ارشدیپ سنگھ جی کا، جنہاں نے جنہاں دی بدولت جنہاں تے مہاراج جی نے ایسا میرا پریا بخششاں پریا ہاتھ رکھیا، جنہاں دی بدولت تے وڈے ساتھ دے نال اے سماگم اج سمپورنتا تے پہنچیا ہے۔ دونوں ہی گرسکھاں دا اسے دے نال بھائی گرمن سنگھ جی انہاں نے بھی حاضری بھری، سانوں پاٹھ سروڑ کرایا، گیانی اوکار سنگھ جی اسی طرح ہی، بھائی رنجیت سنگھ جی اسی ہی طرح نال، بیسکس آف سکھی تو گرمکھ پیاری بھائی جسونت سنگھ جی بےنت گرسکھاں نے بھاگ لیا، گیانی بھوپندر سنگھ جی امیرکا تو وشیش کر کے سانوں درشن دن واسطے آئے، راگی بھائی گرمیت سنگھ جی دی پچنگی، سو بےنت سنگتاں نے سانوں درشن بخشے، ساریاں دا تہ دل تو دھنواد۔ سنگھ صاحب گیانی ہرمتر سنگھ جی، مکھ کتھا واچک سری منجی صاحب سچکھنڈ سری ہرمندر صاحب، میں سدا ہی آپ جی کے چرنوں میں یہ بےنتی کرتا رہنا، جدو اس پاون پوتر استھان تو کوئی سارے آ سانوں یوں لگتا ہے کہ سارا کیا ہوا یہ کارج ਸਾਡਾ ਕੀਤਾ ਹੋਇਆ ਜੱਗ ਇਹ ਸਫਲਾ ਹੋ ਗਿਆ। ਜਿਸ ਥਾਂ ਤੇ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਬਿਠਾਇਆ ਉੱਥੇ ਕਦੇ ਭਾਈ ਸਾਹਿਬ ਭਾਈ ਗੁਰਦਾਸ ਦੀ ਕਥਾ ਵਾਚਕ ਰਹੇ ਆ, ਬਾਬਾ ਬੁੱਢਾ ਸਾਹਿਬ ਦੀ ਕਥਾ ਵਾਚਕ ਰਹੇ ਆ, ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਬਾਬਾ ਗੁਰਬਖਸ਼ ਸਿੰਘ ਜੀ ਵਰਗੇ ਐਸੇ ਮਹਾਨ ਗੁਰਸਿੱਖ ਉਸ ਅਸਥਾਨ ਤੇ ਰਹੇ ਆ, ਤੇ ਅੱਜ ਉਹਨਾਂ ਦੇ 19ਵੇਂ ਥਾਂ ਤੇ ਸ੍ਰੀ ਮੰਜੀ ਸਾਹਿਬ ਦੇ ਮੁੱਖ ਕਥਾ ਵਾਚਕ ਨੇ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਜਿਨ੍ਹਾਂ ਦੇ ਸਾਨੂੰ ਦੀਦਾਰ ਹੋ ਰਹੇ ਨੇ, ਉਹਨਾਂ ਦਾ ਵੀ ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਆਪਾਂ ਸੰਥਿਆ ਅੱਗੇ ਪ੍ਰਾਰੰਭ ਕਰਨੀ ਹੈ। ਸੰਗਤਾਂ ਦਾ ਵਿਸ਼ਾਲ ਇਕੱਠ ਹੈ, ਹੋਰ ਵੀ ਬਹੁਤ ਸੰਗਤਾਂ ਆ ਰਹੀਆਂ ਨੇ ਤੇ ਹੁਣ ਤੇ ਆਰੰਭ ਤਾਂ ਹੈ, ਸਮਾਪਤੀ ਤੱਕ ਬਹੁਤ ਸੰਗਤ ਨੇ ਆ ਜਾਣਾ। ਇੱਕ ਗੱਲ ਹੁਣੇ ਦੱਸਦੇ ਹਾਂ, ਜਿੱਦਾਂ ਤੁਸੀਂ ਸਜੇ ਹੋ ਇਸੇ ਤਰ੍ਹਾਂ ਤੁਸੀਂ ਬੈਠੇ ਰਹਿਣਾ ਸੰਪੂਰਨਤਾ ਤੱਕ, ਤੁਸੀਂ ਉੱਠ ਕੇ ਨਹੀਂ ਜਾਣਾ। ਜਦੋਂ ਆਪਾਂ ਨਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਲੋਕਾਂ ਦੀ ਹੁਣ ਸੰਥਿਆ ਕਰ ਲਵਾਂਗੇ, ਇਸ ਤੋਂ ਬਾਅਦ ਵੀ ਇੱਕ ਵਾਰੀ ਦੁਬਾਰਾ ਤੁਹਾਨੂੰ ਰਿਮਾਇੰਡ ਕਰਕੇ ਆਪਾਂ ਬੇਨਤੀ ਕਰ ਦਿਆਂਗੇ, ਜਿਹੜੀਆਂ ਸੰਗਤਾਂ ਨੇ ਸਹਿਜ ਪਾਠ ਨਹੀਂ ਅੱਗੇ ਆਰੰਭ ਕਰਨੇ, 118 ਸਹਿਜ ਪਾਠ ਅੱਜ ਅੱਗੇ ਨਾਲ ਹੋਰ ਪ੍ਰਾਰੰਭ ਹੋਣੇ ਆ, ਜਿਹੜੀਆਂ ਸੰਗਤਾਂ ਨੇ ਸਹਿਜ ਪਾਠ ਨਹੀਂ ਆਰੰਭ ਕਰਨੇ, ਤੁਸੀਂ ਜਾ ਕੇ ਦੂਸਰੀ ਸਾਈਡ ਤੇ ਬਹਿ ਜਾਣਾ, ਮੂਹਰਲੀ ਪਹਿਲੀ ਲਾਈਨ ਆਪਾਂ ਖੋਲ ਦੇਣੀ ਇੱਥੇ ਤਾਂ ਕਿ ਹੋਰ ਸੰਗਤ ਬਹਿ ਸਕੇ, ਬਾਕੀ ਫਿਰ ਆਪਾਂ ਪੋਥੀਆਂ ਸਾਰੀਆਂ ਚੇਂਜ ਕਰਕੇ ਤੇ ਪਹਿਲਾ ਭਾਗ ਪ੍ਰਕਾਸ਼ ਕਰ ਦੇਣਾ, ਤਾਂ ਕਿ ਜਿਹੜੀਆਂ ਸੰਗਤਾਂ ਨੇ ਸਹਿਜ ਪਾਠ ਆਰੰਭ ਕਰਨੇ ਆ ਉਹ ਫਿਰ ਆਪਣੀ ਆਪਣੀ ਜਗ੍ਹਾ ਦੇ ਉੱਪਰ ਬੈਠ ਕੇ ਫਿਰ ਜਦੋਂ ਭੋਗ ਪੈਣੇ ਆ ਸਹਿਜ ਪਾਠ ਸਾਹਿਬ ਜੀ ਦੇ, ਉਸ ਤੋਂ ਬਾਅਦ ਫਿਰ ਅਰਦਾਸ ਤੇ ਹੁਕਮਨਾਮਾ ਹੋਣਾ, ਉਸ ਤੋਂ ਬਾਅਦ ਫਿਰ ਆਪਾਂ ਸਹਿਜ ਪਾਠ ਸਾਹਿਬ ਦੀ ਆਰੰਭਤਾ ਕਰਨੀ। ਹੁਣ ਸੰਥਿਆ ਹੋਏਗੀ, ਨਾਲ ਹੀ ਫਿਰ ਭਾਈ ਜਗਦੀਪ ਸਿੰਘ ਦੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ 10 ਪਿੰਨਾਂ ਗੁਰਬਾਣੀ ਦਾ ਕੀਰਤਨ ਸਾਨੂੰ ਸਰਵਣ ਕਰਵਾਉਣਾ ਹੈ। ਫਿਰ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਬਾਈ ਜੀ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨੀ ਹੈ। ਹੋਰ ਕੁਝ ਪਦਵੰਤ ਸੱਜਣ ਗੁਰੂ ਘਰ ਦੇ ਪ੍ਰਬੰਧਕ ਸਾਰਿਆਂ ਨੇ ਆਪ ਜੀ ਦੇ ਨਾਲ ਆਪਣੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਇੱਕੋ ਹੀ ਅਰਦਾਸ ਸਾਰੇ ਸਮਾਗਮ ਦੀ ਸਮਾਪਤੀ ਤੇ ਹੋਣੀ ਹੈ। ਸੋ ਇਸ ਕਰਕੇ ਤੁਸੀਂ ਜਾਣ ਦੀ ਕਾਹਲੀ ਨਹੀਂ ਅੱਜ ਕਰਨੀ, ਜਿੱਥੇ 42 ਦਿਨ ਐਡਾ ਵੱਡਾ ਤੁਸੀਂ ਸਾਥ ਦਿੱਤਾ ਹੈ ਉੱਥੇ ਅੱਜ ਸੰਪੂਰਨਤਾ ਤੱਕ ਆਪ ਜੀਆਂ ਨੇ ਇਸੇ ਤਰ੍ਹਾਂ ਸਜੇ ਰਹਿਣਾ, ਜਾਣ ਦੀ ਕਾਹਲੀ ਨਹੀਂ ਕਰਨੀ, ਸਾਰੇ ਲੰਗਰ ਸਭ ਕੁਝ ਏਦਾਂ ਹੀ ਚੱਲਦਾ ਰਹਿਣਾ, ਗੱਤਕੇ ਦਾ ਵੀ ਬਾਹਰ ਅਖਾੜਾ ਇਸ ਤੋਂ ਬਾਅਦ ਸਮਾਪਤੀ ਤੇ 9 ਵਜੇ ਹੋਣਾ। ਸੋ ਕਾਹਲੀ ਨਹੀਂ ਕਰਨੀ, ਬਸ ਜਾਣ ਜਿਵੇਂ ਸਜੇ ਹੋ ਇਸੇ ਤਰ੍ਹਾਂ ਅੱਜ ਤੁਸੀਂ ਅਰਦਾਸ ਹੁਕਮਨਾਮਿਆਂ ਤੱਕ ਇਸੇ ਤਰ੍ਹਾਂ ਹੀ ਸਜਣਾ। ਪਹਿਰੇਦਾਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜੀਆਂ ਨਵੀਆਂ ਸੰਗਤਾਂ ਅੱਜ ਆ ਰਹੀਆਂ ਨੇ, ਜਿੱਥੇ ਕਿੱਥੇ ਵੀ ਜਗ੍ਹਾ ਮਿਲਦੀ ਹੈ, ਭਾਵੇਂ ਕਿ ਹੁਣੇ ਦਰਬਾਰ ਸਾਹਿਬ ਸਾਰਾ ਫੁੱਲ ਹੋ ਗਿਆ, ਪਰ ਜਿੱਥੇ ਜਿੱਥੇ ਵੀ ਤੁਹਾਨੂੰ ਯੋਗ ਲੱਗੇ ਬਿਠਾ ਸਕਦੇ ਹੋ, ਜਿੱਥੇ ਵੀ ਜਗ੍ਹਾ ਮਿਲਦੀ ਹੋਵੇ, ਆਪ ਜੀ ਨੇ ਕਿਰਪਾ ਕਰਕੇ ਉੱਥੇ ਬਿਠਾਉਂਦੇ ਜਾਣਾ। ਇਕਾਗਰਤਾ ਬਣਾ ਕੇ ਰੱਖਣੀ, ਸ਼ਾਂਤੀ ਬਣਾ ਕੇ ਰੱਖਣੀ, ਸ਼ੋਰ ਸ਼ਰਾਬਾ ਨਾ ਹੋਵੇ, ਬੱਚਿਆਂ ਨੂੰ ਜ਼ਰੂਰ ਸੰਭਾਲ ਕੇ ਰੱਖਿਓ ਤਾਂ ਕਿ ਸ਼ੋਰ ਸ਼ਰਾਬਾ ਨਾ ਹੋਵੇ, ਕੋਈ ਵਿਦਿਆਰਥੀਆਂ ਵਾਸਤੇ ਡਿਸਟਰਬੈਂਸ ਨਾ ਹੋਵੇ, ਤੇ ਐਨ ਆਨੰਦਮਈ ਸਮਾਂ ਮਹਾਰਾਜ ਦੀ ਕਿਰਪਾ ਨਾਲ ਬਣਿਆ ਰਹੇ। ਬਹੁਤ ਬਹੁਤ ਧੰਨਵਾਦ ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਸਾਰੀ ਰਾਤ 2 ਵਜੇ ਤੱਕ ਆ ਡੈਕੋਰੇਸ਼ਨ ਸਾਰੀ ਫੁੱਲਾਂ ਦੀ ਸਜਾਵਟ ਮਹਾਰਾਜ ਦੀਆਂ ਵਾਸਤੇ ਇਹ ਸ਼ਾਹੀ ਤਖ਼ਤ ਸਜਾਇਆ, ਸਾਰੀਆਂ ਬੀਬੀਆਂ ਦਾ, ਸਾਰਿਆਂ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਇੱਕ ਰੋਮ ਆਪ ਜੀ ਦੇ ਧੰਨਵਾਦ ਵਿੱਚ ਕੁਝ ਬੋਲ ਉਚਾਰਨ ਕਰਨਾ ਚਾਹੁੰਦਾ, ਪਰ ਇਹ ਨਾਮੁਮਕਿਨ ਹੈ। ਦੁਨੀਆਂ ਵਿੱਚ ਅਜਿਹੇ ਕੋਈ ਸ਼ਬਦ ਨਹੀਂ ਬਣੇ ਜਿਨ੍ਹਾਂ ਨਾਲ ਤੁਹਾਡਾ ਮੈਂ ਸ਼ੁਕਰ ਅਦਾ ਕਰ ਸਕਾਂ। ਇੱਕ ਬੇਨਤੀ ਕਿਸੇ ਨੂੰ ਕੀਤੀ ਤੇ ਭੱਜ ਕੇ ਤੁਸੀਂ ਉਹ ਕਾਰਜ ਸਾਰੇ ਇਹ ਨਿਰਵਿਘਨਤਾ ਸਹਿਤ ਮਹਾਰਾਜ ਜੀ ਦੇ ਜਾਣ ਕੇ ਕੀਤੇ ਆ, ਸਾਰਿਆਂ ਦਾ ਧੰਨਵਾਦ। ਆਓ ਹੁਣ ਆਪਾਂ ਅੱਗੇ ਨਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਲੋਕਾਂ ਦੀ ਸੰਥਿਆ ਆਰੰਭ ਕਰਨੀ ਹੈ। ਬਾਈ ਜੀ ਸਾਨੂੰ ਥਾਨਕਾ ਵੀ ਦੱਸਦੇ ਆ, ਫਿਰ ਨਾਲ ਹੀ ਉਸ ਤੋਂ ਬਾਅਦ ਫਿਰ ਆਪਾਂ ਸੰਥਿਆ ਪ੍ਰਾਰੰਭ ਕਰਾਂਗੇ।
1: ਸਭ ਸੰਗਤ ਸਾਨਿਮਰ ਸਾਹ ਪ੍ਰੇਮ ਦਾਸਰੀ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਗਾਂ ਭਰਿਆ, ਖੁਸ਼ੀਆਂ ਭਰਿਆ, ਆਨੰਦਮਈ ਸਮਾਂ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਗੁਰਬਾਣੀ ਸੰਥਿਆ ਪਾਠ ਬੋਧ ਦੀ ਅੱਜ ਸੰਪੂਰਨਤਾ ਹੋਣ ਜਾ ਰਹੀ ਹੈ। 1426 ਅੰਕ ਤੱਕ ਸੰਥਿਆ ਸਹਿਤ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ। ਹੁਣ 9ਵੇਂ ਪਾਤਸ਼ਾਹ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿ ਆਵੈ ਤਾਹੇ ਸਭ ਥਾਈ ਹੋਈ ਸਾਈ। ਉਹਨਾਂ ਦੇ ਸਲੋਕ ਜਿਸ ਨੂੰ ਭੋਗਾਂ ਦੇ ਸਲੋਕ ਵੀ ਸੰਤਾਂ ਆਖਦੀਆਂ ਨੇ, ਹੁਣ ਉਹ ਆਰੰਭ ਹੋ ਰਹੇ ਹਨ। ਇਹਨਾਂ ਸਲੋਕਾਂ ਦੀ ਉਥਾਨਕਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਸ਼ਮੀਰੀ ਪੰਡਤਾਂ ਨੇ ਕਿਰਪਾ ਰਾਮ ਇਹਨਾਂ ਦਾ ਮੁਖੀ ਸੀ ਅਨੰਦਪੁਰ ਸਾਹਿਬ ਆ ਕੇ ਫਰਿਆਦ ਕੀਤੀ, ਸੱਚੇ ਪਾਤਸ਼ਾਹ ਸਾਡੀ ਬਾਂਹ ਫੜੋ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਦੱਸੋ ਕਿਹੜੀ ਸ਼ਕਤੀ ਤੋਂ ਕਿਹੜੀ ਬਲਾ ਤੋਂ ਤੁਹਾਨੂੰ ਖਤਰਾ ਜਾਪ ਰਿਹਾ ਹੈ ਜਿਸ ਕਰਕੇ ਗੁਰੂ ਨਾਨਕ ਦੇ ਘਰ ਦੀ ਸ਼ਰਨ ਆਏ ਹੋ? ਤਾਂ ਉਹਨਾਂ ਹੱਥ ਜੋੜ ਕੇ ਸਾਨਿਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੌਕੇ ਦਾ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਹੈ, ਉਹ ਇੰਨਾ ਜ਼ਾਲਮ ਹੈ, ਉਹਨੇ ਇੱਕ ਐਲਾਨ ਕੀਤਾ ਹੈ ਮੇਰੇ ਰਾਜ ਦੇ ਵਿੱਚ ਗੈਰ ਮੁਸਲਮਾਨ ਨਹੀਂ ਰਹਿ ਸਕਦਾ। ਇਸ ਲਈ ਉਸਨੇ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਦਾ ਤਹੱਈਆ ਕੀਤਾ ਹੈ। ਅਸੀਂ ਇੱਕ ਮਹੀਨੇ ਦੀ ਮੋਹਲਤ ਲਈ ਹੈ, ਹੁਣ ਕਿਰਪਾ ਕਰੋ ਹੋਰ ਕੋਈ ਵੀ ਸਾਡੀ ਸਹਾਇਤਾ ਕਰਨ ਲਈ ਨਹੀਂ ਬੋਲਿਆ। ਅਸੀਂ ਗੁਰੂ ਨਾਨਕ ਦੇ ਘਰ ਦੀ ਸ਼ਰਨ ਆਏ ਹਾਂ, ਜਿਹ ਦਰ ਆਵਤ ਜਾਤੇ ਉਹ ਹਟਕਾ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਹੈ ਸਾਰੇ। ਇਹ ਗੁਰੂ ਨਾਨਕ ਦਾ ਦਰ ਹੈ ਜਿੱਥੇ ਸਾਰੇ ਹੀ ਆਉਂਦੇ ਨੇ। ਸਾਡੇ ਤੇ ਕਿਰਪਾ ਕਰੋ, ਸਾਡੇ ਧਰਮ ਦੀ ਰੱਖਿਆ ਕਰੋ। ਜਦੋਂ ਧਰਮ ਦੀ ਗੱਲ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਤੁਸੀਂ ਜਾ ਕੇ ਕਸ਼ਮੀਰ ਦੇ ਸੂਬੇ ਸ਼ੇਰ ਅਫਗਨ ਖਾਨ ਨੂੰ ਕਹਿ ਦਿਓ ਬਈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਲੈ ਲਈ ਹੈ, ਉਹਨਾਂ ਨੇ ਸਾਡੀ ਬਾਂਹ ਵੀ ਫੜੀ ਹੈ ਤੇ ਬਚਨ ਦਿੱਤਾ। ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਹਿ ਛੋਡੀਏ, ਬਾਹੇਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਹੇਂ ਨਾ ਛੋੜੀਏ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਕਹਿਣ ਤੁਸੀਂ ਆਪਣਾ ਧਰਮ ਛੱਡ ਦਿਓ, ਇਸਲਾਮ ਕਬੂਲ ਕਰ ਲਵੋ, ਅਸੀਂ ਬਿਨਾਂ ਯਤਨ ਤੋਂ ਸਾਰੇ ਹੀ ਧਰਮ ਛੱਡ ਦੇਵਾਂਗੇ। ਜੇ ਗੁਰੂ ਮਹਾਰਾਜ ਨਹੀਂ ਕਹਿੰਦੇ ਫਿਰ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਇਹ ਗੱਲ ਔਰੰਗਜ਼ੇਬ ਤੱਕ ਪਹੁੰਚੀ। ਔਰੰਗਜ਼ੇਬ ਨੇ ਅਨੰਦਪੁਰ ਸਾਹਿਬ ਪਹਿਲੀਏ ਭੇਜੇ, ਉਹਨਾਂ ਨੇ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਨੂੰ ਬਾਦਸ਼ਾਹ ਨੇ ਦਿੱਲੀ ਵਿੱਚ ਬੁਲਾਇਆ। ਹਜ਼ੂਰ ਕਹਿਣ ਲੱਗੇ ਕੋਈ ਗੱਲ ਨਹੀਂ ਅਸੀਂ ਆਵਾਂਗੇ। ਹਜ਼ੂਰ ਆਪ ਚੱਲ ਕੇ ਗਏ, ਇਤਿਹਾਸ ਤੇ ਬੜਾ ਲੰਬੀਰ ਹੈ। ਜਦੋਂ ਹਜ਼ੂਰ ਉੱਥੇ ਚੱਲ ਕੇ ਗਏ, ਔਰੰਗਜ਼ੇਬ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ। ਔਰੰਗਜ਼ੇਬ ਬਾਦਸ਼ਾਹ ਨੇ ਤਿੰਨ ਗੱਲਾਂ ਆਖੀਆਂ, ਕਹਿਣ ਲੱਗਾ ਤੁਹਾਡੇ ਨਾਲ ਮੇਰਾ ਕੋਈ ਵਿਵਾਦ ਨਹੀਂ, ਕੋਈ ਤਕਰਾਰ ਨਹੀਂ, ਕੋਈ ਵੀ ਮਤਭੇਦ ਨਹੀਂ। ਮੈਂ ਤੇ ਇਹਨਾਂ ਕਾਫਰਾਂ ਨੂੰ ਮੂਮਨ ਬਣਾ ਕੇ ਬੇਸ਼ਾਂ ਦਾ ਅਧਿਕਾਰੀ ਬਣਾ ਰਿਹਾ ਹਾਂ, ਸਵਾਬ ਦਾ ਕੰਮ ਕਰ ਰਿਹਾ ਹਾਂ, ਤੁਸੀਂ ਮੇਰੇ ਰਸਤੇ ਵਿੱਚ ਰੋੜਾ ਨਾ। ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਇਹ ਇੱਕ ਗੁਰੂ ਘਰ ਦਾ ਬਿਰਧ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸਵਾਮੀ ਸਨ। ਹੁਣ ਅਸੀਂ ਇਹਨਾਂ ਦੀ ਬਾਂਹ ਫੜੀ ਹੈ ਤੇ ਇਹ ਹੁਣ ਛੱਡਣੀ ਨਹੀਂ। ਤਿਲਕ ਜੰਨੂ ਰਾਕਾ ਤਾਂਕਾ ਪ੍ਰਭ ਤਾਂਕਾ ਕਿਨੋ ਬਡੋ ਕਰੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਜਰੀ। ਦੂਜਾ ਉਸਨੇ ਇਹ ਬਚਨ ਕੀਤਾ ਕਹਿਣ ਲੱਗਾ ਜੇ ਤੁਸੀਂ ਮੇਰੇ ਰਸਤੇ ਵਿੱਚੋਂ ਪਾਸੇ ਨਹੀਂ ਹਟਣਾ ਫਿਰ ਮੈਨੂੰ ਕੋਈ ਕਰਾਮਾਤ ਵਿਖਾਓ। ਹਜ਼ੂਰ ਕਹਿੰਦੇ ਅਸੀਂ ਕਰਾਮਾਤ ਵੀ ਨਹੀਂ ਵਿਖਾਉਣੀ। ਕਰਾਮਾਤ ਕਹਿਣ ਦਾ ਨਾਮ ਹੈ ਰਿੱਧ ਸਿੱਧ ਅਵਰਾਸਾ ਤੈਗ ਸਿੱਧੀ ਤੈਗ ਕਰਮਾਤ। ਇਹ ਗੁਰਬਾਣੀ ਦੇ ਸਿਧਾਂਤ ਨੇ। ਇਹ ਕਹਿੰਦਾ ਜੇ ਤੁਸੀਂ ਕਰਾਮਾਤ ਵੀ ਨਹੀਂ ਵਿਖਾਉਣੀ ਤੇ ਫਿਰ ਸ਼ਹਾਦਤ ਦੇਣ ਲਈ ਤਿਆਰ ਹੋ ਜਾਓ। ਹਜ਼ੂਰ ਕਹਿੰਦੇ ਇਸ ਲਈ ਅਸੀਂ ਤਿਆਰ ਹੋ ਕੇ ਹੀ ਆਏ ਹਾਂ। ਫਿਰ ਇਹ ਕਹਿਣ ਲੱਗਾ ਜਾਂ ਤੇ ਇਸਲਾਮ ਤੇ ਜਾਂ ਫਿਰ ਮੌਤ, ਦੋਹਾਂ ਚੋਂ ਇੱਕ ਚੁਣ ਲਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਸਿਰ ਦੇਣ ਲਈ ਤਿਆਰ ਹਾਂ ਪਰ ਅਸੀਂ ਆਪਣਾ ਧਰਮ ਨਹੀਂ ਛੱਡਣਾ। ਠੀਕਰ ਪੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੋ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁੱਤੀ ਕੁਰਬਾਨੀ ਸੀ। ਔਰੰਗਜ਼ੇਬ ਨੇ ਦਿੱਲੀ ਕੁਤਵਾਲੀ ਵਿੱਚ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ। ਕਈ ਦਿਨ ਗੁਰੂ ਮਹਾਰਾਜ ਉਸ ਪਿੰਜਰੇ ਵਿੱਚ ਕੈਦ ਰਹਿੰਦੇ ਨੇ। ਆਨੰਦਪੁਰ ਸਾਹਿਬ ਜੀ ਤੋਂ ਮਾਤਾ ਨਾਨਕੀ ਜੀ, ਵੱਡੇ ਮਾਤਾ ਜੀ, ਮਾਤਾ ਗੁਜਰੀ ਜੀ ਅਤੇ ਮਾਤਾ ਗੁਜਰ ਕੌਰ ਜੀ ਅੰਮ੍ਰਿਤਪਾਲ ਵਿਸ਼ਕ ਦੇ ਨੇ, ਉਹਨਾਂ ਨੇ ਵੀ ਇੱਕ ਚਿੱਠੀ ਲਿਖ ਕੇ ਭੇਜੀ। ਸੱਚੇ ਪਾਤਸ਼ਾਹ ਬੜਾ ਫਿਕਰ ਹੈ, ਔਰੰਗਜ਼ੇਬ ਬੜਾ ਜ਼ਾਲਮ ਹੈ, ਸਾਡੇ ਮਨ ਨੂੰ ਘਬਰਾਹਟ ਹੋ ਰਹੀ ਹੈ, ਕਿਰਪਾ ਕਰੋ ਕੋਈ ਸਾਨੂੰ ਸੰਦੇਸ਼ ਲੈ ਕੇ ਭੇਜੋ, ਉਪਦੇਸ਼ ਦੇ ਕੇ ਲਿਖ ਕੇ ਭੇਜੋ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਹ ਜਿਹੜੇ 57 ਸਲੋਕ ਨੇ ਜਿਨ੍ਹਾਂ ਦਾ ਹੁਣ ਆਪਾਂ ਪਾਠ ਆਰੰਭ ਕਰਨਾ, ਇਹ ਉੱਥੇ ਕੁਤਵਾਲੀ ਵਿੱਚ ਲੋਹੇ ਦੇ ਪਿੰਜਰੇ ਵਿੱਚ ਬੈਠ ਕੇ ਸਾਰੀਆਂ ਸੰਗਤਾਂ ਨੂੰ ਧੀਰਜ ਦੇਣ ਵਾਸਤੇ ਪਾਵਨ ਪਵਿੱਤਰ ਸਲੋਕ ਉਚਾਰਨ ਕੀਤੇ ਅਤੇ ਇੱਕ ਸਲੋਕ ਕਲਗੀਧਰ ਪਾਤਸ਼ਾਹ ਆਪਣੇ ਹੋਣਹਾਰ ਫਰਜ਼ੰਦ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਪਰਖ ਲਈ ਵੀ ਲਿਖਿਆ, ਜਿਸ ਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਬਲ ਛੁੱਟ ਕੇ ਉਹ ਬੰਧਨ ਪਰੇ ਪਸ਼ੂ ਨਾ ਹੋ ਤੋ ਪਾਏ ਕਹੁ ਨਾਨਕਾ ਵੋਟ ਹਾਰ ਗਜ ਜਿਉਂ ਹੋ ਸਹਾਇ। ਵੀ ਹੁਣ ਸਾਡੀ ਕੋਈ ਸਹਾਇਤਾ ਕਰਨ ਵਾਲਾ ਨਹੀਂ ਰਿਹਾ ਅਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਨਾਲ ਹੀ ਜਵਾਬ ਲੈ ਕੇ ਭੇਜਿਆ। ਉਹ ਕਿਹੜਾ ਦੋਹਰਾ ਸੀ? ਅਗਲਾ ਬਲ ਛੁੱਟ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਇ। ਇਹ ਜਵਾਬ ਦੇ ਵਿੱਚ ਦੋਹਰਾ ਲਿਖਿਆ ਗਿਆ। ਇੱਕ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਹੈ, ਉਹਦੇ ਵਿੱਚ ਇੱਥੇ ਪਾਤਸ਼ਾਹੀ ਰਸਮੀ ਲਿਖਿਆ ਹੋਇਆ। ਇੱਕ ਭਾਈ ਮਨੀ ਸਿੰਘ ਜੀ ਦਾ ਹੱਥ ਲਿਖਤ ਸਰੂਪ ਹੈ ਪੁਰਾਤਨ, ਉੱਥੇ ਮਹੱਲਾ ਦਸਵਾਂ ਵੀ ਲਿਖਿਆ ਹੋਇਆ। ਪਰ ਜਿਹੜੇ ਆਮ ਸਰੂਪ ਨੇ ਉਹਨਾਂ ਦੇ ਵਿੱਚ ਕੋਈ ਐਸਾ ਜ਼ਿਕਰ ਜਾਂ ਕੋਈ ਲਿਖਤੀ ਸਬੂਤ ਦੇਖਣ ਵਿੱਚ ਨਹੀਂ ਮਿਲ ਰਿਹਾ। ਸੋ ਰਹੋ ਵਿਚਾਰ, ਇਹ ਜਿਹੜੇ 57 ਸਲੋਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰਸਿੱਖ ਸੰਤਾਂ ਨੂੰ ਅਤੇ ਗੁਰੂ ਕੇ ਪਰਿਵਾਰ ਨੂੰ ਧੀਰਜ ਦੇਣ ਵਾਸਤੇ ਸ਼ਹਾਦਤ ਤੋਂ ਪਹਿਲਾਂ ਉਚਾਰਨ ਕੀਤੇ ਨੇ ਅਤੇ ਇਸੇ ਲਈ ਹੁਣ ਇਹਨਾਂ ਸਲੋਕਾਂ 'ਤੇ ਹੀ ਭੋਗ, ਜਿਸ ਨੂੰ ਸੰਪੂਰਨਤਾ ਕਿਹਾ ਜਾਂਦਾ ਹੈ, ਉਹ ਹੁੰਦੀ ਹੈ। ਲੋ ਹੁਣ ਸੰਤਾਂ ਉਹ ਜਿਹੜੇ 9ਵੇਂ ਪਾਤਸ਼ਾਹ ਦੇ ਸਲੋਕ ਨੇ ਉਹ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

ਨਾਨਕ ਹਰ ਭਜ ਮਨਾ ਜੇ ਬਿਧ ਜਲ ਕੋ ਮੀਨ ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨਾ ਹੋ।

जो प्राणी निस दिन भजै रूप राम तेह जान हर जन हर अंतर नहीं नानक।

ਬਹਾਦਰ ਸਾਹਿਬ ਜੀ ਦੇ ਪਾਵਨ ਸਲੋਕ, ਜਿਨ੍ਹਾਂ ਨੂੰ ਭੋਗਾਂ ਦੇ ਸਲੋਕ ਆਖਿਆ ਜਾਂਦਾ ਹੈ, ਉਹ ਸਰਵਣ ਕੀਤੇ ਹਨ। ਉਸ ਦੇ ਨਾਲ ਹੀ ਮੁੰਦਾਵਨੀ ਮਹੱਲਾ ਪੰਜਵਾਂ, ਇਹ ਵੀ ਦੋ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਹੁਣ ਅੱਗੇ ਜੋ ਬਾਣੀ ਆਰੰਭ ਹੋ ਰਹੀ ਹੈ, ਉਸਦਾ ਨਾਮ ਹੈ ਰਾਗ ਮਾਲਾ। ਰਾਗ ਮਾਲਾ ਦਾ ਅਰਥ ਹੁੰਦਾ ਹੈ ਰਾਗਾਂ ਦੀ ਪੰਕਤੀ, ਭਾਵ ਉਹ ਬਾਣੀ ਜਿਹਦੇ ਵਿੱਚ ਰਾਗਾਂ ਦੇ ਨਾਮ ਲਿਖੇ ਜਾਂਦੇ ਹਨ ਤੇ ਬੜੀ ਤਰਤੀਬ ਦੇ ਨਾਲ ਲਿਖੇ ਗਏ ਹੋਣ, ਉਸਨੂੰ ਰਾਗ ਮਾਲਾ ਕਹਿੰਦੇ ਨੇ। ਜਦੋਂ ਆਪ ਪੀੜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ, ਜੋ ਇਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਹੈ, ਗੁਰਦੁਆਰਾ ਥੰਮ ਸਾਹਿਬ ਸੋਢੀਆਂ ਦੇ ਕੋਲ, ਕਦੇ ਕਦੇ ਉਹ ਵਿਸ਼ੇਸ਼ ਸਮਿਆਂ ਤੇ ਦਰਸ਼ਨ ਵੀ ਕਰਵਾਉਂਦੇ ਹਨ। ਸਭ ਤੋਂ ਪਹਿਲੀ ਜਿਹੜੀ ਬੀੜ ਉਹੀ ਲਿਖੀ ਗਈ ਹੈ, ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਰਾਗ ਮਾਲਾ ਬਾਣੀ ਲਿਖਵਾਈ। ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ, ਉੱਥੇ ਆਪਣੇ ਅਨੁਭਵ ਦੁਆਰਾ ਸਾਰੀ ਬਾਣੀ ਕੰਠ ਨੂੰ ਉਚਾਰਨ ਕੀਤੀ ਤੇ ਉਸ ਬੀੜ ਦੇ ਵਿੱਚ ਵੀ, ਜਿਸ ਨੂੰ ਸੰਪੂਰਨ ਬੀੜ ਆਖਿਆ ਪਾਠ ਪੁਰਸ ਸਮਾਗਮ ਦੇ ਵਿੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਵੀ ਮਨਾਇਆ ਗਿਆ ਸੀ ਤੇ ਨਾਲ ਹੀ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਇੱਕੋ ਹੀ ਦਿਹਾੜਾ ਹੈ ਉਹ ਵੀ ਮਨਾਇਆ ਗਿਆ। ਉਸ ਬੀੜ ਦੇ ਅੰਦਰ ਵੀ ਕਲਗੀਧਰ ਪਾਤਸ਼ਾਹ ਨੇ ਰਾਗ ਮਾਲਾ ਆਪ ਲਿਖੀ, ਆਪ ਲਿਖਵਾਈ। ਕਹਿਣ ਤੋਂ ਭਾਵ ਗੁਰੂ ਅਰਜਨ ਦੇਵ ਮਹਾਰਾਜ ਨੇ ਆਦਿ ਬੀੜ ਵੀ ਪਹਿਲਾਂ ਲਿਖਵਾਈ ਸੀ, ਫਿਰ ਕਲਗੀਧਰ ਪਾਤਸ਼ਾਹ ਨੇ ਵੀ ਲਿਖਵਾਈ। ਦਾਸ ਨੇ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਤੋਂ ਇਹ ਬਚਨ ਸੁਣੇ ਸਨ, ਕੋਈ ਬੀੜ ਹੁਣ ਤੱਕ ਐਸੀ ਹੱਥ ਲਿਖਤ ਪੁਰਾਤਨ ਨਹੀਂ ਕੋਈ ਦੇਖਣ ਵਿੱਚ ਆਈ ਜਿਹਦੇ ਵਿੱਚ ਰਾਗ ਮਾਲਾ ਨਾ ਲਿਖੀ ਹੋਵੇ। ਚਲੋ ਕੁਝ ਲੋਕਾਂ ਨੂੰ ਭੁਲੇਖਾ ਪਿਆ, ਉਹਨਾਂ ਨੇ ਆਖਿਆ ਵੀ ਰਾਗ ਮਾਲਾ ਗੁਰੂ ਦੀ ਬਾਣੀ ਨੇ, ਇਹ ਜਿਹੜਾ ਭੁਲੇਖਾ ਵੀ ਪਾਇਆ ਸੀ ਨਾ, ਇਹ ਸਿੱਖ ਵਿਰੋਧੀ ਤਾਕਤਾਂ ਦੀ, ਸ਼ਕਤੀਆਂ ਦੀ, ਏਜੰਸੀਆਂ ਦੀ ਮਿਹਰਬਾਨੀ ਸੀ। ਕਿਉਂ? ਹਰ ਸਿੱਖ ਨੂੰ ਗੁਰੂ ਮਹਾਰਾਜ 'ਤੇ ਅਟਲ ਭਰੋਸਾ ਸੀ, ਉਹਨਾਂ ਨੇ ਸਾਡੇ ਭਰੋਸੇ ਨੂੰ, ਵਿਸ਼ਵਾਸ ਨੂੰ ਤੋੜਨ ਵਾਸਤੇ ਇਹ ਸਾਜਿਸ਼ ਰਚੀ ਵੀ ਬਾਣੀ 'ਤੇ ਸ਼ੰਕਾ ਕਰਦੇ। ਕੁਝ ਲੋਕ ਉਸਦਾ ਸ਼ਿਕਾਰ ਵੀ, ਪਰ ਉਸ ਤੋਂ ਬਾਅਦ ਇੱਕ ਪਠਾਲਾ ਪਿੰਡ ਹੈ ਪੰਜਾਬ ਦੇ ਵਿੱਚ ਮਲੇਰਕੋਟਲੇ ਦੇ ਨੇੜੇ, ਉੱਥੇ ਇੱਕ ਪੁਰਾਤਨ ਹੱਥ ਲਿਖਤ ਬੀੜ ਸੀ ਜਿਸ ਦੇ ਵਿੱਚ ਦਾਸ ਨੇ ਵੀ ਦਰਸ਼ਨ ਕੀਤੇ ਵੱਡੇ ਮਹਾਂਪੁਰਖਾਂ ਦੇ ਸਮੇਂ, ਹੋਰ ਵੀ ਸਾਰੇ ਜਥੇ ਦੇ ਸਿੰਘ ਗਏ, ਪਰ ਉਹਦੇ ਵਿੱਚੋਂ ਰਾਗ ਮਾਲਾ ਵਾਲਾ ਪੰਨਾ ਗਾਇਬ ਸੀ। ਸਾਰੇ ਗੁਰਸਿੱਖ ਜਥੇ ਦੇ ਸਿੰਘ ਹੈਰਾਨ ਹੋਏ ਵੀ ਇਹ ਬੀੜ ਦੇ ਵਿੱਚ ਰਾਗ ਮਾਲਾ ਕਿਉਂ ਨਹੀਂ ਲਿਖੀ ਗਈ, ਕਿਉਂਕਿ ਹੁਣ ਤੱਕ ਕੋਈ ਵੀ ਐਸਾ ਸਲੋਕ ਨਜ਼ਰ ਨਹੀਂ ਆਇਆ ਜਿਹਦੇ ਵਿੱਚ ਰਾਗ ਮਾਲਾ ਨਹੀਂ ਸੀ ਲਿਖੀ ਗਈ। ਪਰ ਫਿਰ ਬਾਅਦ ਵਿੱਚ ਚਕ ਸਿੰਘ ਦੇ ਮਨ ਦੇ ਵਿੱਚ ਖਿਆਲ ਆਇਆ ਉਹਨੇ ਦੇ ਵੀ ਤਤਕਰਾ ਦੇਖੋ, ਜਦੋਂ ਤਤਕਰਾ ਦੇਖਿਆ ਉੱਥੇ ਰਾਗ ਮਾਲਾ ਦਾ ਪੰਨਾ ਲਿਖਿਆ ਸੀ। ਜਿਹੜੇ ਸ਼ਰਾਰਤੀ ਨੇ ਰਾਗ ਮਾਲਾ ਦਾ ਕੱਟਿਆ ਬੜੀ ਸਫਾਈ ਨਾਲ ਕੱਟਿਆ ਸੀ, ਪਰ ਇਹ ਬਹੁਤ ਵੱਡਾ ਗੁਰਬਾਣੀ ਦਾ ਨਿਰਾਦਰ ਸੀ, ਬੇਅਦਬੀ ਕੀਤੀ ਗਈ, ਅਵੱਗਿਆ ਕੀਤੀ ਗਈ ਕਿ ਉਹ ਸੰਗ ਨੂੰ ਹੀ ਘਟਾ ਦਿੱਤਾ ਗਿਆ। ਪਰ ਹੁਣ ਪਤਾ ਲੱਗਿਆ ਕੁਝ ਉਸ ਇਲਾਕੇ ਦੇ ਸਿੰਘਾਂ ਵੱਲੋਂ, ਹੁਣ ਉੱਥੇ ਰਾਗ ਮਾਲਾ ਲੈ ਕੇ ਉਸ ਬੀੜ ਦੇ ਵਿੱਚ ਉਸਨੂੰ ਸੰਪੂਰਨ ਕਰ ਦਿੱਤਾ ਗਿਆ। ਕਹਿਣ ਤੋਂ ਭਾਵ ਇਹ ਰਾਗ ਮਾਲਾ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਈ, ਇਹਦੀ ਉਠਾਨਕਾ ਬਾਰੇ ਮਹਾਂਪੁਰਖੇ ਦੱਸਦੇ ਸਨ
ਨਾਰਦ ਮੁਨੀ ਬ੍ਰਹਮਾ ਦਾ ਪੁੱਤਰ ਮੰਨਿਆ। ਇਹ ਕਾਰੋ ਕੋਟੀ ਵਿੱਚ ਹੈ, ਇਹਦੇ ਵਿੱਚ ਸ਼ਕਤੀ ਹੈ, ਮਾਤਲੋਕ ਵਿੱਚ ਵੀ ਆ ਜਾਂਦਾ, ਦੇਵਲੋਕ ਵਿੱਚ ਵੀ ਚਲਿਆ ਜਾਂਦਾ, ਅਤੇ ਇਹ ਗੰਧਰਵ ਲੋਕ ਦੇ ਵਿੱਚ ਗਿਆ ਜਿੱਥੇ ਰਾਗਾਂ ਦਾ ਵਸ ਹੈ। ਇਹਨੇ ਉੱਥੇ ਜਾ ਕੇ ਕੀ ਵੇਖਿਆ ਵੀ ਜਿੰਨੇ ਰਾਗ ਸਨ ਕਿਸੇ ਦੇ ਅੰਗ ਲੱਤ ਬਾਂਹ ਕੱਟੀ ਵੱਡੀ ਹੋਈ ਨਜ਼ਰ ਆਈ, ਪੁੱਛਿਆ ਤੁਹਾਡੀ ਇਹ ਹਾਲਤ ਕਿਉਂ ਹੋਈ ਹੈ। ਫਿਰ ਉਹਨਾਂ ਨੇ ਨਾਰਦ ਮੁਨੀ ਨੂੰ ਆਖਿਆ ਬਈ ਜਿਹੜੇ ਕਲਯੁੱਗ ਦੇ ਵਿੱਚ ਢੋਲ ਕੇ ਚਿਮਟਿਆਂ ਵਾਲੇ ਰਾਗੀ ਪੈਦਾ ਹੋ ਗਏ ਨੇ ਅਤੇ ਉਹਨਾਂ ਨੇ ਸਾਡੇ ਅੰਗ ਭੰਗ ਕਰ ਦਿੱਤੇ, ਉਹਨਾਂ ਨੂੰ ਰਾਗ ਦੀ ਸਮਝ ਨਹੀਂ ਸੀ, ਬਸ ਉਹਨਾਂ ਨੇ ਆਹ ਹਾਲ ਸਾਡਾ ਕਰ ਦਿੱਤਾ। ਫਿਰ ਨਾਰਦ ਮੁਨੀ ਕਹਿਣ ਲੱਗਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਜਿਸ ਦੇ ਵਿੱਚ ਸਾਰੇ ਸਤਿਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਹੈ। ਤੁਸੀਂ ਉੱਥੇ ਜਾਓ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੋ ਅਤੇ ਫਿਰ ਉਹ ਤੁਹਾਡੀ ਉੱਥੇ ਹਾਜ਼ਰੀ ਪ੍ਰਵਾਨ ਕਰ ਲੈਣਗੇ। ਫਿਰ ਉਹ ਸਾਰੇ ਰਾਗ ਜਿਨ੍ਹਾਂ ਦਾ ਰਾਗਮਾਲਾ ਵਿੱਚ ਜ਼ਿਕਰ ਹੈ ਉਹ ਉੱਥੇ ਗੁਰਦੁਆਰਾ ਰਾਮਸਰ ਸਾਹਿਬ ਆਏ। ਉਸ ਵੇਲੇ ਤੱਕ ਬਾਣੀ ਦੀ ਸੰਪੂਰਨਤਾ ਹੋ ਚੁੱਕੀ ਸੀ। ਫਿਰ ਉਹਨਾਂ ਰਾਗਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੀ ਵੀ ਹਾਜ਼ਰੀ ਤਾਂ ਲੱਗਣੀ ਚਾਹੀਦੀ ਹੈ, ਅਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਚੰਗਾ ਤੁਸੀਂ ਆਪਣੇ ਪਰਿਵਾਰਾਂ ਸਮੇਤ ਆਓ। ਅਤੇ ਭਾਈ ਗੁਰਦਾਸ ਜੀ ਨੂੰ ਆਖਿਆ ਜਿਵੇਂ ਜਿਵੇਂ ਇਹ ਸਾਹਮਣੇ ਆਉਣਗੇ ਅਤੇ ਤੁਸੀਂ ਇਹਨਾਂ ਦੇ ਨਾਮ ਦਰਜ ਕਰੀ ਜਾਣੇ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਦੀ ਹਾਜ਼ੂਰੀ ਵਿੱਚ ਇਹ ਰਾਗ ਆਏ, ਇਹਨਾਂ ਨੇ ਹਾਜ਼ਰੀ ਲਗਵਾਈ, ਭਾਈ ਗੁਰਦਾਸ ਜੀ ਨੇ ਇਸ ਬਾਣੀ ਨੂੰ ਲਿਖਿਆ। ਇਸ ਲਈ ਇਹ ਬਾਣੀ ਪੰਥ ਪ੍ਰਵਾਨਿਤ ਹੈ ਅਤੇ ਹਰ ਸਿੱਖ ਨੂੰ ਇਸ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਅਤੇ ਕਈ ਸ਼ੰਕਾ ਦੇ ਵਿੱਚ ਨੇ, ਨਹੀਂ ਵੀ ਪੜ੍ਹਦੇ, ਪਰ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿੱਥੇ ਹੋਰ ਆਪਾਂ ਅਖਬਾਰ ਹੋਰ ਖਬਰਾਂ ਪੜ੍ਹਦੇ ਸੁਣਦੇ ਹਾਂ, ਜੇ ਵੀ ਪੜ੍ਹ ਲਉਂਗੇ ਕੋਈ ਹਰਜ ਨਹੀਂ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਆਓ ਹੁਣ ਆਪਾਂ ਉਸ ਰਾਗਮਾਲਾ ਬਾਣੀ ਦਾ ਪਾਠ ਸਰਵਣ ਕਰੀਏ।

Shot.

0: ਸ਼ੁਕਰਾਨਾ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਮਹਾਨ ਤਰਸ ਕਿਰਪਾ ਕੀਤੀ ਹੈ ਸਾਡੇ ਸਾਰਿਆਂ ਤੇ। ਨਿਰਵਿਘਨਤਾ ਸਹਿਤ ਅੱਜ ਪਾਠ ਬੋਧ ਸੰਥਿਆ ਸਮਾਗਮਾਂ ਦੀ ਸੰਪੂਰਨਤਾ ਹੋਈ ਹੈ। ਜਿਵੇਂ ਆਪ ਜੀ ਆਪਣੀ ਆਪਣੀ ਜਗ੍ਹਾ ਤੇ ਸਜਿਓ, ਵਿਦਿਆਰਥੀਆਂ ਨੇ ਨਹੀਂ ਉੱਠਣਾ, ਪੋਥੀਆਂ ਆਪੇ ਸੇਵਾਦਾਰ ਤੁਹਾਡੇ ਤੋਂ ਲੈਣਗੇ, ਆਪੇ ਤੁਹਾਨੂੰ ਪਹਿਲੇ ਭਾਗ ਪ੍ਰਕਾਸ਼ ਕਰਕੇ ਦੇਣਗੇ। ਜਿਹੜੀਆਂ ਸੰਗਤਾਂ ਨੇ ਅੱਜ ਸਹਿਜ ਪਾਠ ਨਹੀਂ ਆਰੰਭ ਕਰਨੇ, ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਉੱਠ ਕੇ ਖੜੇ ਹੋ ਜਾਓ, ਆਪ ਜੀ ਬਾਹਰ ਨਿਕਲਿਓ। ਜਿਹੜੀਆਂ ਸੰਗਤਾਂ ਨੇ ਸਹਿਜ ਪਾਠ ਆਰੰਭ ਕਰਨੇ ਨੇ, ਤੁਸੀਂ ਬੈਠੇ ਰਹਿਣਾ। ਜਿਹੜੀਆਂ ਸੰਗਤਾਂ ਨੇ, ਮੈਂ ਦੁਬਾਰਾ ਬੇਨਤੀ ਕਰ ਦਿੰਦਾ, ਸਹਿਜ ਪਾਠ ਅੱਜ ਨਹੀਂ ਆਰੰਭ ਕਰਨੇ, ਆਪ ਜੀ ਉੱਠ ਕੇ ਬਾਹਰ ਆ ਜਾਓ। ਜਿਹੜੀਆਂ ਸੰਗਤਾਂ ਨੇ ਸਹਿਜ ਪਾਠ ਆਰੰਭ ਕਰਨੇ ਨੇ, ਤੁਸੀਂ ਇੱਥੇ ਬੈਠੇ ਰਹਿਣਾ, ਤੁਸੀਂ ਬਾਹਰ ਨਹੀਂ ਆਉਣਾ। ਪਹਿਲੀ ਜਿਹੜੀ ਲਾਈਨ ਹੈ ਜਿਹਦੇ ਵਿੱਚ ਰੰਗਦਾਰ ਪੋਥੀਆਂ ਸੀ, ਤੁਹਾਡੇ ਵਿੱਚੋਂ ਜਿਹੜੀ ਸੰਗਤ ਨੇ ਅੱਜ ਸਹਿਜ ਪਾਠ ਪ੍ਰਾਰੰਭ ਕਰਨੇ ਨੇ, ਤੁਸੀਂ ਉਧਰਲੇ ਪਾਸੇ ਤੋਂ ਉੱਠ ਕੇ ਇੱਧਰ ਦੀਆਂ ਲਾਈਨਾਂ ਵਿੱਚ ਐਡਜਸਟ ਹੋ ਜਾਓ। ਪਹਿਲੀ ਜਿਹੜੀ ਰੰਗਦਾਰ ਪੋਥੀ ਸਾਹਿਬਾਂ ਵਾਲੀ ਲਾਈਨ ਹੈ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਜਿਹੜੀਆਂ ਸੰਗਤਾਂ ਨੇ ਸਹਿਜ ਪਾਠ ਆਰੰਭ ਕਰਨੇ ਆ, ਇੱਧਰ ਦੀਆਂ ਲਾਈਨਾਂ ਦੇ ਵਿੱਚ ਆ ਕੇ ਐਡਜਸਟ ਹੋ ਜਾਓ। ਜਿਨ੍ਹਾਂ ਨੇ ਨਹੀਂ ਅੱਜ ਸਹਿਜ ਪਾਠ ਆਰੰਭ ਕਰਨੇ, ਤੁਸੀਂ ਜਾ ਕੇ ਦੂਸਰੀ ਸੰਗਤ ਵਾਲੇ ਪਾਸੇ ਤੇ ਬੈਠ ਸਕਦੇ। ਸੋ ਹੁਣ ਮੈਂ ਨਾਲ ਦੀ ਨਾਲ ਬੇਨਤੀ ਕਰਾਂ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਉਹ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਆਪ ਸੰਗਤਾਂ ਨੂੰ ਦਰਸਾਉਣਗੇ। ਆਓ ਉਹਨਾਂ ਪਾਸੋਂ ਵਿਚਾਰਾਂ ਸਰਵਣ ਕਰੀਏ, ਫਿਰ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਮਹਾਰਾਜ ਜੀ ਦੀ ਮਾਣ ਮਰਿਆਦਾ ਦਾ ਮੁੱਖ ਖਿਆਲ ਰੱਖਣਾ ਹੈ। ਗੱਲਾਂ ਕਰਨ ਤੋਂ, ਸ਼ੋਰ ਸ਼ਰਾਬੇ ਤੋਂ ਕਿਰਪਾ ਕਰਕੇ ਸੰਕੋਚ ਕਰੋ। ਅਸੀਂ ਵਿਦਿਆਰਥੀ ਹਾਂ ਤੇ ਸਾਨੂੰ ਕੋਈ ਵੇਖਣ ਵਾਲਾ ਇਉਂ ਨਾ ਕਵੇ ਕਿ ਇਹਨਾਂ ਨੇ ਸੰਥਿਆ ਕੀਤੀ ਤੇ ਇਹਨਾਂ ਨੂੰ ਕੁਝ ਸਿੱਖਿਆ ਨਹੀਂ, ਇਹਨਾਂ ਨੂੰ ਪਤਾ ਨਹੀਂ ਲੱਗਿਆ। ਸੋ ਇਸ ਕਰਕੇ ਗੱਲਾਂ ਨਹੀਂ ਕਰਨੀਆਂ, ਸ਼ੋਰ ਸ਼ਰਾਬੇ ਤੋਂ ਸੰਕੋਚ ਕਰੋ। ਜਿਸ ਤਰ੍ਹਾਂ ਦੱਸਿਆ ਗਿਆ ਹੈ ਉਸੇ ਤਰ੍ਹਾਂ ਜਿਨ੍ਹਾਂ ਨੇ ਪਾਠ ਆਰੰਭ ਕਰਨੇ, ਪੋਥੀ ਸਾਹਿਬ ਦੀ ਤਾਬੀਆ ਸੱਜ ਜਾਓ, ਬਾਕੀ ਸੰਗਤਾਂ ਸਾਰੀਆਂ ਬਾਹਰ ਚਲੇ ਜਾਓ, ਸੱਜ ਜਾਓ। ਪਰ ਅਜੇ ਘਰਾਂ ਨੂੰ ਕਿਸੇ ਨੇ ਨਹੀਂ ਜਾਣਾ, ਕਿਉਂਕਿ ਸੰਥਿਆ ਦੀ ਸੰਪੂਰਨਤਾ ਦੀ ਅਜੇ ਅਰਦਾਸ ਨਹੀਂ ਹੋਈ, ਸੰਥਿਆ ਦੀ ਸੰਪੂਰਨਤਾ ਦੀ ਅਜੇ ਅਰਦਾਸ ਨਹੀਂ ਹੋਈ। ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਘਰੇ ਨਹੀਂ ਜਾਣਾ, ਇੱਥੇ ਤੁਸੀਂ ਸਜਣਾ ਹੈ। ਬਿਲਕੁਲ ਜਦੋਂ ਸਮਾਪਤੀ ਤੇ ਸਾਰਾ ਪ੍ਰੋਗਰਾਮ ਸਮਾਗਮ ਹੋ ਗਿਆ, ਫਿਰ ਅਰਦਾਸ ਹੋਣੀ ਹੈ, ਉਦੋਂ ਤੱਕ ਤੁਸੀਂ ਇੱਦਾਂ ਸਜੇ ਰਹਿਣਾ ਹੈ। ਸਾਰੇ ਵਿਦਿਆਰਥੀਆਂ ਦੇ ਚਰਨਾਂ ਵਿੱਚ ਬੇਨਤੀ, ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ, ਆਪ ਦੀ ਸਮਾਪਤੀ ਤੱਕ ਇਸੇ ਤਰ੍ਹਾਂ ਹੀ ਪੁੱਥੀ ਸਾਹਿਬ ਦੀ ਤਾਬਿਆ ਸਿੱਧੇ ਰਹੋਗੇ। ਪਹਿਲੀ ਲਾਈਨ ਜਿਹੜੀ ਉਹ ਖੋਲ ਕੇ ਉੱਥੇ ਸੰਗਤ ਬਿਠਾ ਦਿਓ, ਇਹ ਪੜਦਾ ਲੱਗਿਆ ਰਹਿਣ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਵਰ ਛਤਰ ਤਖ਼ਤ ਦੇ ਮਾਲਕ, ਗੁਰਤਾ ਗੱਦੀ ਦੇ ਬਿਰਾਜਮਾਨ, ਖੰਡਾਂ ਬ੍ਰਹਿਮੰਡਾਂ ਦੇ ਸਿਰਜਣਹਾਰੇ, ਜੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਤਿਕਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, 6 ਜੁਲਾਈ ਤੋਂ ਸੰਪੂਰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੇ ਮਹਾਨ ਕਾਰਜ ਵਾਸਤੇ ਪਾਠ ਬੋਧ ਸਮਾਗਮ ਆਰੰਭ ਕੀਤੇ ਗਏ ਸਨ। ਸਤਿਗੁਰਾਂ ਦੀ ਮਿਹਰ ਦੇ ਸਤਿਕਾਰ ਆਰੰਭ ਹੋਏ ਸਨ, ਜਿਸ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਗਰੀਨਵਾਲ ਜੀ ਸਾਡੇ ਸਾਰਿਆਂ ਤੇ ਤਰਸ ਕਰਕੇ ਆ ਮਿਹਰਾਂ ਦੇ ਘਰ ਵਿੱਚ ਆਣ ਕੇ ਅੱਜ ਸਾਡੀ ਝੋਲੀ ਬਖਸ਼ਿਸ਼ਾਂ ਨਾਲ ਭਰੀ ਹੈ। ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਹੈ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਤੇ ਤਰਸ ਕਰਕੇ ਸਾਨੂੰ ਆਪਣੇ ਕੋਲ ਆਪਣੇ ਚਰਨਾਂ ਵਿੱਚ ਬਿਠਾ ਕੇ ਸੰਥਿਆ ਲੈਣ ਦਾ ਵਡਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਹਾਰਾਜ ਜੀ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੇ ਮਹਾਰਾਜ, ਸਾਡੇ ਸਾਰਿਆਂ ਤੇ ਅਰਦਾਸ ਬੇਨਤੀ ਹੈ, ਜੋਦੜੀ ਹੈ, ਕਿਰਪਾ ਕਰੋ, ਇਸੇ ਹੀ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖੋ। ਗੁਰੂ ਪਿਆਰੇ ਸਾਧ ਸੰਗਤ ਜੀ, ਸਾਨੂੰ ਕੈਲਗਰੀ ਸਿੱਖ ਸੰਗਤ ਨੂੰ ਸਤਿਗੁਰਾਂ ਨੇ ਮਾਣ ਬਖਸ਼ਿਸ਼ ਕੀਤਾ ਹੈ, ਜੋ ਇੰਨਾ ਵੱਡਾ ਸਮਾਗਮ ਇੱਥੇ ਹੋ ਸਕਿਆ ਹੈ। ਆਪ ਸਭ ਧੰਨਤਾ ਦੇ ਯੋਗ ਹੋ, ਹਰ ਰੋਜ਼ ਆਪਣੇ ਨਿੱਜੀ ਕੰਮਾਂ ਨੂੰ ਸੰਕੋਚਦੇ ਹੋਏ ਸਮੇਂ ਸਿਰ ਗੁਰੂ ਘਰ ਪਹੁੰਚ ਜਾਂਦੇ ਰਹੇ ਹੋ। ਆਪ ਜੀ ਦਾ ਵੀ ਲੱਖ ਲੱਖ ਵਾਰ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਆਪ ਜੀ ਦੇ ਜੀਵਨ ਵਿੱਚ ਆਪ ਜੀ ਨੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਹੋਣਗੇ, ਪਰ ਜੋ ਸਤਿਗੁਰਾਂ ਨੇ ਆਪ ਜੀ ਦੇ ਮਿਹਰ ਕਰਕੇ ਇਹ ਕਾਰਜ ਕਰਵਾਇਆ ਹੈ, ਹਮੇਸ਼ਾ ਹੀ ਆਪ ਜੀ ਨੂੰ ਗੁਰਚਰਨਾਂ ਦੇ ਨਾਲ ਜੋੜੀ ਰੱਖੇਗਾ। ਆਪ ਜੀ ਦੇ ਜਿਸ ਤਰ੍ਹਾਂ ਬਦਲਾਵ ਜੀਵਨ ਵਿੱਚ ਜਾਂ ਆਪ ਜੀ ਨੇ ਵੱਖਰੇ ਵੱਖਰੇ ਆਪਣੇ ਐਕਸਪੀਰੀਅੰਸ ਆਪ ਜੀ ਨੇ ਸਾਂਝੇ ਕਰ ਰਹੇ ਹੋ, ਕਿਸ ਤਰ੍ਹਾਂ ਆਪ ਜੀ ਪੂਰਾ ਪੂਰਾ ਜੀਵਨ ਤੋਂ ਇਸ ਸੰਥਿਆ ਦੀ ਲੋੜ ਮਹਿਸੂਸ ਕਰ ਰਹੇ ਸੀ। ਮੈਂ ਇੱਥੇ ਹੀ ਦੱਸ ਨਹੀਂ ਸਕਦਾ, ਬਹੁਤ ਹੀ ਲੰਬਾ ਸਮਾਂ ਹੋ ਜਾਵੇਗਾ। ਬਸ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਇੱਕ ਤੁੱਕ ਵਿੱਚ ਹੀ ਉੱਤਰ ਦੇਣ ਦਾ ਸਕਦਾ ਹੈ। ਸਤਿਗੁਰ ਮਹਾਰਾਜ ਬਖਸ਼ਿਸ਼ਾਂ ਕਰਦੇ ਰਹਿਣ ਤਾਂ ਕਿ ਮਹਿਮਾ ਗਨੀ ਨਾ ਆਵੇ, ਕਿਨਕਾ ਏਕ ਜਸ ਜੀ ਵਸਾਵੇ। ਹੁਣ ਮੈਂ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਇਸ ਦੇ ਨਾਲ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਇਆ ਹੈ, ਪੰਜ ਸਹਿਜਾਮਨਾਂ ਵੱਲੋਂ ਤਕਰੀਬਨ 41 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਆਪ ਸਭ ਨੂੰ ਇਸ ਦੀ ਬਹੁਤ ਬਹੁਤ ਵਧਾਈਆਂ ਹੋਵਣ। ਮੈਂ ਪੰਜ ਪਿਆਰੇ ਸਿੰਘ ਸਾਹਿਬਾਨਾਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ, ਜੋ ਕਿ ਹਮੇਸ਼ਾ ਹੀ ਸੇਵਾ ਦੇ ਲਈ ਤਿਆਰ ਬ ਤਿਆਰ ਰਹਿੰਦੇ ਹਨ। 41 ਪ੍ਰਾਣੀਆਂ ਨੇ ਅੰਮ੍ਰਿਤ ਸੰਚਾਰ ਦੇ ਵਿੱਚ ਅੰਮ੍ਰਿਤ ਪਾਨ ਕੀਤਾ ਹੈ। ਭਾਈ ਗੁਰਦਾਸ ਜੀ ਦੇ ਇੱਕ ਵਿਸਵਈਆਂ ਵਿੱਚ ਉਚਾਰਦੇ ਹਨ, ਜੈਸੇ ਸੱਤ ਮੰਦਰ ਕੰਚਨ ਕੇ ਉਸਾ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸੰਗਤ ਜੀ, ਅਸੀਂ ਵਿਸ਼ੇਸ਼ ਰੂਪ ਵਿੱਚ ਸੰਗਤ ਵੱਲੋਂ ਹੀ ਲੱਖ ਲੱਖ ਧੰਨਵਾਦ ਕਰਦੇ ਹਾਂ, ਜੋ ਕਿ ਸਿੰਘ ਸਟੇਜ ਤੇ ਸਜਦੇ ਸਨ, ਬਾਣੀ ਪੜ੍ਹਦੇ ਸਨ, ਜਿਸ ਵਿੱਚ ਗਿਆਨੀ ਅਵਤਾਰ ਸਿੰਘ ਜੀ, ਬਦਨੀ ਕਲਾਂ ਵਾਲੇ ਬਾਈ ਜੀ, ਮੈਂ ਆਪ ਜੀ ਦੇ ਨਾਲ ਬਾਈ ਜੀ ਦੇ ਜੀਵਨ ਬਾਰੇ ਕੁਝ ਸਾਂਝ ਜ਼ਰੂਰ ਪਾਉਣੀ ਚਾਹਾਂਗਾ। ਆਪ ਜੀ ਦੇ ਪਰਿਵਾਰ ਨੇ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ। ਆਪ ਜੀ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਹੋਣਾ ਦੇ ਪੋਤਰੇ ਹਨ। ਸਤਿਗੁਰਾਂ ਨਾਲ ਦੀ ਕਿਰਪਾ ਦੇ ਸਦਕਾ ਗਿਆਨੀ ਅਵਤਾਰ ਸਿੰਘ ਜੀ ਹੋਣਾ ਨੇ ਤਕਰੀਬਨ 6 ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤ ਦੀ ਦਾਤ ਮਹਾਰਾਜ ਜੀ ਤੋਂ ਪ੍ਰਾਪਤ ਕਰ ਲਈ ਸੀ। ਆਪ ਜੀ ਤਕਰੀਬਨ 5.5 ਸਾਲ ਦੇ ਉਮਰ ਵਿੱਚ ਇਹ ਜਥੇ ਵਿੱਚ ਸ਼ਾਮਿਲ ਹੋ ਗਏ ਸਨ। ਆਪ ਜੀ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਕਈ ਵਾਰ ਕੀਤੀ ਹੈ ਤੇ ਇੱਕ ਵਾਰ ਦੀ ਕਥਾ ਨੈੱਟ ਤੇ ਵੀ ਉਪਲਬਧ ਹੈ। ਦਮਦਮੀ ਟਕਸਾਲ ਵੱਲੋਂ ਆਪ ਜੀ ਦਾ ਨਿਤਨੇਮ ਦਾ ਸਟੀਕ ਉਪਲਬਧ ਹੈ, ਜੋ ਸੰਤ ਬਾਬਾ ਠਾਕੁਰ ਸਿੰਘ ਜੀ ਉਹਨਾਂ ਨੇ ਆਪ ਇਹਨਾਂ ਨੂੰ ਕਹਿ ਕੇ ਲਿਖਵਾਇਆ ਸੀ। ਆਪ ਤਕਰੀਬਨ 7 ਸਾਲ ਵੱਡੇ ਮਹਾਂਪੁਰਖਾਂ ਕੋਲ ਤੇ 13 ਸਾਲ ਮਹਾਂਪੁਰਖ ਗਿਆਨੀ ਮੋਹਨ ਸਿੰਘ ਜੀ ਹੋਣਾ ਕੋਲੋਂ ਗੁਰਮਤਿ ਵਿੱਦਿਆ ਪ੍ਰਾਪਤ ਕੀਤੀ ਹੈ। ਆਪ ਜੀ ਦੇ ਬਾਰੇ ਸੁਣਨ ਵਿੱਚ ਆਉਂਦਾ ਹੈ ਕਿ 14 ਸਾਲ ਦੀ ਉਮਰ ਦੇ ਵਿੱਚ ਵੀ ਆਪ ਜੀ ਨੇ ਕਥਾ ਆਰੰਭ ਕਰ ਦਿੱਤੀ ਸੀ। ਅਸੀਂ ਸਾਰੀ ਹੀ ਸੰਗਤ ਵੱਡੇ ਭਾਗਾਂ ਵਾਲਿਆਂ, ਜੋ ਗਿਆਨੀ ਅਵਤਾਰ ਸਿੰਘ ਜੀ ਹੋਣਾ ਕੋਲੋਂ ਸੰਥਿਆ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਬਾਈ ਜੀ ਦਾ ਸੰਗਤ ਵੱਲੋਂ ਕਮੇਟੀ ਵੱਲੋਂ ਲੱਖ ਲੱਖ ਵਾਰ ਧੰਨਵਾਦ ਹੈ। ਜਦੋਂ ਅਸੀਂ ਗਿਆਨੀ ਜੀ ਅਵਤਾਰ ਸਿੰਘ ਹੋਣਾ ਨਾਲ ਗੱਲਬਾਤ ਕੀਤੀ ਕਿ ਪਾਠ ਉਹ ਸਮਾਗਮ ਬਾਰੇ ਆਪ ਜੀ ਨੇ ਬਾਰੇ ਦੱਸਿਆ ਤੇ ਆਪ ਜੀ ਨੇ ਬਹੁਤ ਹੀ ਦਲੇਰੀ ਦਿਖਾਈ, ਸਾਰੇ ਆਪ ਜੀ ਨੇ ਕੀਤੇ ਹੋਏ ਬੁੱਕ ਪ੍ਰੋਗਰਾਮ ਕੈਂਸਲ ਕਰ ਦਿੱਤੇ, ਸਾਨੂੰ ਹੌਸਲਾ ਦਿੱਤਾ। ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੈ ਕਿ ਬਾਈ ਜੀ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ ਤਾਂ ਜੋ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹਿਣ। ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਾਲੇ, ਇਹਨਾਂ ਦਾ ਵੀ ਸੰਗਤ ਵੱਲੋਂ ਲੱਖ ਲੱਖ ਵਾਰ ਧੰਨਵਾਦ ਹੈ, ਜੋ ਕਿ ਆਪਣੇ ਬਹੁਤ ਹੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸ਼ਾਮਿਲ ਹੋਏ ਹਨ, ਜੋ ਵਿਦਵਾਨ ਹੋਣ ਦੇ ਨਾਲ ਨਾਲ ਬਹੁਤ ਹੀ ਮਿੱਠੇ ਅਤੇ ਨਿਮਰਤਾ ਵਾਲਾ ਸਵਾਰ ਰੱਖਦੇ ਹਨ। ਬਾਕੀ ਆਪ ਭਾਈ ਸਾਰੇ ਹੀ ਆਪ ਭਾਈ ਇਕਬਾਲ ਸਿੰਘ ਜੀ ਹੋਣਾ ਨੂੰ ਸਾਰੇ ਹੀ ਵਾਕਫ ਹੋ, ਜੋ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਹਨ, ਅਤੇ ਆਪ ਜੀ ਗੁਰਬਾਣੀ ਪੜ੍ਹਨ ਦੀ ਸੇਵਾ ਪੂਰੇ ਸਮਾਗਮ ਦੌਰਾਨ ਬਿਨਾਂ ਨਾਗਾ ਬਹੁਤ ਹੀ ਨਿਮਰਤਾ ਨਾਲ ਨਿਭਾਈ ਹੈ। ਆਪ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ। ਇਸਦੇ ਨਾਲ ਹੀ ਭਾਈ ਅਰਸ਼ਦੀਪ ਸਿੰਘ ਜੀ, संगत वालों कमेटी वालों आप जी का भी बहुत बहुत धन्यवाद जिन्होंने बाणी पढ़ी है। बहुत ही निमरता ते सहज वाले सिंह हैं सतगुर महाराज अपनी कृपा बनाई रखन। जे मैं गल करा भाई अरविंदर सिंह जी गुरु का देव जीर मेरे को शब्द कर जाते हैं जिन्होंने सब तो पहला कदम चुकया कई महीने की मेहनत तो बाद काज की आरंभता हुई जिन्हें इन्हां दी ड्यूटी गुरु घर विच उस तो कई गुणा ज़्यादा जानी के रात दिन एक कर दिता सानू सारी ही कमेटी नूं ते प्रबंध किस तरह करना है हर काम साडे मोहरे हो के कीता। बहुत ही मन विच चाह ते उत्साह हुंदा इन्हां दे सतगुरां दी इन्हां दे उपर वड्डी कृपा है। संगत वलों आप जी नूं लिखारी दा माण प्राप्त है सचखंड श्री हरिमंदर साहिब जिहड़ा हथ लिखत वड्डा सरूप है उपर प्रकाशमान है वह भाई रविंदर सिंह जी हुणा ने अपने हथी लिखिया है सतगुरां ने सेवा लई है। एक होर सरूप इत्थे कैलगरी विच लिख रहे हैं भाई रविंदर सिंह हुणा दा संगत वलों लख लख वार धन्नवाद करते हाँ। मैं समाप्ति करन तो पहला दसना चाहांगा कि भाई नवराज सिंह जी बारे साउंड ऑनलाइन संथिया की सेवा पोथियां की सजाउण की सेवा होर उपलियां सारियां सेवावां इन्हां ने बहुत ही अलर्ट होकर जिम्मेवारी सेवा निभाई है। इन्हां नूं देख के मेरा मन उस तरह ही खुश हो जाता है। इन्ना प्यारा सिंह है कि आप जी का भी बहुत संगत वालों लख वार धन्नवाद। इस दे नाल ही गल करदे हां बीबी महताब कौर जी जो पंक्ति आप जी पढ़ते हो नाल नाल तुसी स्क्रीन ते देखते हो इन्हां द्वारा आप तक पहुँचाई जाती सी बहुत ही शार्प दिमाग दे नाल इन्ना लम्मा समा बैठना सतगुरां दी कृपा है। इन्हां दा भी संगत वालों लख लख वार धन्नवाद। इस दे नाल साडे बहुत ही प्यारे सिंह भगत सिंह जी का धन्नवाद जिन्होंने हर रोज ऑनलाइन दी चलदी सेवा नूं निरंतर रखन दे लई वास्ते सेवावां ते योगदान पाए। इस दे नाल भाई गुरजीत सिंह जी भाई बलराज सिंह जी पहरेदारां दीआं सेवावां निभाईआं पंजां प्यारां दी सेवा निभाउंदे हन। भाई सतवंत सिंह जी भाई दिलमन सिंह जी साडे पिछे बैठे हन जो हर रोज़ आप ताईं ऑनलाइन संथिया पहुँचाउंदे हन। भाई जगमोहन सिंह जी भी हमेशा ही सेवा करते हैं। इस दे नाल भाई गुरजीत सिंह जी बीबी जसप्रीत कौर जी बीबी करमजीत कौर जी भाई गुरमन सिंह जी भी आप नूं बाणी पढ़न की सेवा की है। भाई जसप्रीत सिंह होणा की भी सेवा है। भाई ओंकार सिंह जी ने भी बाणी पढ़न की सेवा की है ते आप जी नाल बैठे हैं। भाई अवतार सिंह जी उपर जो लंगर ते इस दरबार में सेवावां कीतियां हैं भाई अवतार सिंह जी दुग्गल जो साधु सुभा दे हन बहुत ही लंगर विच सेवा करते हैं ते नाल ही उन्होंने संपूर्ण संथिया की है। नाल ही मैं गल करा भाई हरजीत सिंह जी भाई सुरजीत सिंह जी होर भी अनेक सिंघां सिंघणियां ने जिन्हां ने बहुत सेवावां कीतियां हन प्रबंध कमेटी वालों ते संगत वालों भी आप जी का बहुत बहुत धन्नवाद धन्नवाद। सतगुरु महाराज जी इसे तरह ही चढ़दी कला बख्शते रहन गुरु घर की सेवा बख्शते रहन। इस दे नाल ही मैं गल करदा कि साडे इस गुरु घर के वजीर भाई बलजीत सिंह भाई परमजीत सिंह भाई जगदेव सिंह मुख ग्रंथी भाई रणजीत सिंह जी भाई लखविंदर सिंह जी इन्हां सारयां ने बहुत ही योगदान है इस महान पाठ बोध समागम की संपूर्णता तक पहुँचन तक हमेशा ही सानू हौसला देंदे ते आप भी सारे कार्यां विच योगदान पाउंदे है। ये आप जी का भी लख लख वार धन्नवाद है। इस दे नाल हुण मैं बेनती करदा हाँ सत्कारयोग भाई जगदीप सिंह जी सचखंड श्री हरिमंदर साहिब अमृतसर वालियां नूं कि उन्हां दे जथे दम समाप्ति समागम ते उस रब्बी बाणी तुरकी बाणी दा अमृतमई कीर्तन दे उस शब्द सरवण करवाउण। वाहिगुरू जी का खालसा वाहिगुरू जी की फतह।

0: और उन्होंने शुद्ध जपजी साहब का पाठ सुनाया। ज्यों ज्यों भावना दे नाल उह बाणी सुना रहे सन, गुरु हरगोबिंद साहब जी ने अपनी गद्दी नालों भाई गोपाला जी का आसन उच्चा लवाया सी, बाणी का इन्ना सत्कार किया। और ज्यों ज्यों भाई गोपाला जी बाणी का पाठ सुना रहे सन ते गुरु हरगोबिंद साहब जी ने यह विचार कीती कि बाणी का जिहड़ा है वह इनाम भाई गोपाला जी नूं की दईए। विचार करद्या करद्या कि तिना लोगों के ऐसा कोई सन्मान ही नहीं दिसिया, यानी कि इन्नी बाणी अमोलक है। प्यो दादे का खोल डिठा खजाना ता मेरा मन भया निदाना। गुरु हरगोबिंद साहब महाराज गुरतागद्दी देने वास्ते भाई गोपाला जी नूं तैयार हो गए, पर जदों अखीर सलोक पढ़न लगे भाई गोपाला जी ते मन विच ख्याल आया कि गुरु हरगोबिंद साहब मेरे तो पुछणगे तेनूं की चाहीदा है, ते भाई सुभागा जी ने जिहड़े पंज घोड़े भेट कीते ने ना, तीन घोड़े गुरु हरगोबिंद साहब ने, एक घोड़ा बाबा गुरदत्ता जी नूं, एक बाबा बिधी चंद साहब नूं ते एक पेंदे खां नूं घोड़ा दिता है। दो घोड़े महाराज जी के अस्तबल दे विच ने ते मैं घोड़े की मंग करांगा। अंतरजामी सतगुरु गुरु हरगोबिंद साहब जी ने फिर साध संगत के बचन संगत में प्रगट किया कि ज्यों ज्यों भाई गोपाला जी ने मन टका करके बाणी का शुद्ध उच्चारण किया, असी तिना लोगों के झात मार के देखी, सानू कोई ऐसा सन्मान ही नहीं मिलिया जिहड़ा बाणी दे तुल होवे। इसलिए असी गुरु नानक साहब जी की गुरता गद्दी ते देण लई तैयार सां, पर भाई गोपाला जी के मन दे विच इह फुरन आया सी कि मैनू घोड़ा मिल जाए। महाराज जी ने भाई गोपाले ते बख्शिशां कीतियां, घोड़ा भी दिता अते नाल होर सतगुरु साहब जी ने इनाम भी बख्शिया। मैं बेनती कर रहा बाणी शुद्ध पढ़न का महात्म एडा है, भावें समा बहुत सीमित है, अज सारिया शख्सियतां पहुंचिया ने, पर गुरु हर साहब जी के इतिहास के बचन पढ़ो। महाराज जी ने कहा सिख नू संसार को तरन वास्ते होर कोई जतन करन दी लोड़ ही नहीं, एक बाणी का पला फड़ ले, जो सिख अदब बाणी को करे बिन प्रयास भव सागर तरे। जिहड़ा सिख मनो बाणी का ही अदब करेगा ना, वह निरजतन संसार तो तर जाएगा, उन्हें होर कोई जतन करन दी लोड़ नहीं है। पर नाल ही बचन कह दिता जिन पै अदब ना बाणी धारा, जानो सो सिख ना ही हमारा। जिस पाठ बोध विच आप जी शामिल होए हो, वड्डियां भागां वाले हो, वधाई दे पात्र हो। गुरु कलगीधर महाराज जी ने जदों दखणी ओंकार दा जाप सिंह कर रहा सी, करते की मित करता जाने कह जाने गुरु सूरा पाठ सी, दलावां दी जगह उन्हें लां पढ़ दित्ती, सतगुरां ने ताड़ना कीती। और फिर सिंघां ने बेनती कीती सी महाराज बाणी अगाध बोध है, आप कृपा करके सानू बाणी दा शुद्ध बोध कराओ ते बाणी दे अर्थ पढ़ाओ। फिर महाराज जदों दमदमा साहब की धरती ते पहुंचे ने, सिंघां दी बेनती नूं प्रवान करदिआं होइआं सतगुरु जी ने एक ओंकार तों लैके 18-10-20 तक शुद्ध बाणी दा उच्चारण जिहड़ा सी उह अपने कंठों उच्चारण कीता। और भाई मनी सिंह साहब जी ने संपूर्ण बाणी लिखी है, और 48 सिंह सन अर्थ पढ़न वाले, जेडे अर्थ पढ़ के शुद्ध बोध प्राप्त करके वह बदे मुक्त हो गए सन, जिन्हों विचों बाबा दीप सिंह साहब ते भाई मनी सिंह साहब की ड्यूटी लगी सी कि तुसीं अगे ये पाठ का बोध कराउणा, अर्थ पढ़ाउणे। और मैं बेनती करा सब तो पहला पाठ बोध जिहड़ा है वह दमदमा साहब की पावन धरती ते ही होया इतिहास मुताबक, और संगतां वालों हुक्म भी लगा सी कि कुछ बोलिया जाए। पर मैं बेनती करा अज असी सारे बहुत वधाई दे पात्र हाँ, कि सानू माण भी होना चाहिए कि साढ़े इस समागम दे विच बहुत वड्डी महान हस्ती जिहड़ी है उन्हां दी संगत करन दा सानू सुभाग मिल रहा। श्रीमान संत बाबा अवतार सिंह जी बाई जी, उन्हां बारे प्रबंधकां ने भी आप जी नूं दस्या है कि गुरु कलगीधर महाराज इस वक्त मालवे की धरती ते विच रहे सन, गुरु गोबिंद सिंह साहब जी की सेवा दे विच हाजिर होए सन, माता सेवी जी काढ़नी वाला दुध छकाया, और गुरु गोबिंद सिंह साहब जी प्रसन्न होए ते ਤੇ ਮਹਾਰਾਜ ਜੀ ਨੇ ਬਚਨ ਕਹੇ ਸਨ, ਮਾਈ ਕੀ ਤੇਰੀ ਭਾਵਨਾ ਹੈ, ਗੁਰੂ ਨਾਨਕ ਸਾਹਿਬ ਦੇ ਘਰੋਂ ਜੋ ਮੰਗੇਗੀ ਤੈਨੂੰ ਮਿਲੇਗਾ। ਤੇ ਮਾਤਾ ਜੀ ਨੇ ਹੱਥ ਬੰਨ ਕੇ ਬੇਨਤੀ ਕੀਤੀ ਸੀ, ਸਤਿਗੁਰੂ ਇੱਕੋ ਇੱਛਾ ਹੈ ਕਿ ਸਾਡੇ ਘਰ ਬ੍ਰਹਮ ਗਿਆਨੀ ਆਵੇ। ਇਹ ਕਥਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸੁਣਾਈ ਹੋਈ, ਔਨ ਰਿਕਾਰਡ ਪਈ ਹੈ। ਔਰ ਗੁਰੂ ਕਲਗੀਧਰ ਜੀ ਨੇ ਬਚਨ ਕੀਤਾ ਸੀ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਆ ਕੇ ਭਾਵਨਾ ਰੱਖੀ ਹੈ, ਗੁਰ ਸੇਵਾ ਕਿੰਗ ਨਾ ਲੱਭੇ ਤੇ ਜੋ ਇੱਛਾ ਹੈ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ। ਔਰ ਮਾਤਾ ਸੇਵੀ ਜੀ ਸੱਤਵੇਂ ਥਾਂ ਤੇ ਘਰ ਦੇ ਵਿੱਚ ਸਾਧ ਸੰਗਤ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਆਉਣਾ ਹੋਇਆ। ਬਾਬਾ ਰੂਪ ਸਿੰਘ ਜੀ ਦੇ ਗ੍ਰਹਿ ਮਾਤਾ ਆਨੰਦ ਕੌਰ ਜੀ ਦੀ ਕੁੱਖ ਤੋਂ, ਔਰ ਉਹਨਾਂ ਦੇ ਪੋਤਰੇ ਹਨ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਖਾਲਸਾ ਜੀ, ਜਿਨ੍ਹਾਂ ਬਾਬਤ ਹੁਣੇ ਪ੍ਰਬੰਧਕਾਂ ਨੇ ਦੱਸਿਆ 5.5 ਸਾਲ ਦੀ ਉਮਰ ਦੇ ਵਿੱਚ ਮਹਾਂਪੁਰਖਾਂ ਨੇ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੰਗਤ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ ਹੈ। ਔਰ 12 ਸਾਲ ਦੀ ਉਮਰ ਦੇ ਵਿੱਚ ਸ਼ੁੱਧ ਬਾਣੀ ਦਾ ਬੋਧ, ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਤੇ ਦਸਮ ਗ੍ਰੰਥ ਸਾਹਿਬ ਦੀ ਸੰਥਿਆ ਸੰਪੂਰਨ ਕਰ ਲਈ ਸੀ। ਔਰ 14 ਸਾਲ ਦੇ ਕਰੀਬ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਉਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਆਪ ਜੀ ਨੇ ਗੁਰਬਾਣੀ ਦਾ ਬੋਧ ਅਤੇ ਅਰਥ ਪੜ੍ਹੇ ਹਨ, ਅਤੇ ਫਿਰ ਬੇਅੰਤੀ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਵਿੱਚ ਰਹੇ ਅਤੇ ਉਦੋਂ ਤੋਂ ਹੀ ਪੰਥ ਦੀ ਸੇਵਾ ਦੇ ਵਿੱਚ ਆਪ ਜੀ ਹਾਜ਼ਰ ਨੇ, 5 ਸੰਪੂਰਨ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਜੀ ਨੇ ਕੀਤੀਆਂ ਨੇ। ਚਲੋ ਵਿਚਰਦੇ ਤਾਂ ਆਪਾਂ ਵੀ ਹਾਂ, ਸੰਸਾਰ ਵਿੱਚ ਦੇਖਦੇ ਹਾਂ ਕਿ ਗੁਰਬਾਣੀ ਦੇ ਇੱਕ ਸ਼ਬਦ ਜਿਹੜਾ ਹੈ ਨਾ, ਉਹ ਮਸਾਂ ਹੀ 1 ਘੰਟੇ ਵਿੱਚ ਮੁਕੰਮਲ ਹੁੰਦਾ ਹੈ, ਪਰ 5 ਕਥਾ ਆਪਣੇ ਜੀਵਨ ਦੇ ਵਿੱਚ ਕਰਨੀਆਂ ਬਹੁਤ ਵੱਡੀ ਗੱਲ ਹੈ। ਔਰ ਮੈਂ ਤਾਂ ਬੇਨਤੀ ਕੀਤੀ ਹੈ ਕਿ ਕੋਈ ਮੈਨੂੰ ਹੁਕਮ ਲੱਗਾ ਸੀ, ਇੱਕ ਪਾਸੇ ਸਮੁੰਦਰ ਹੋਵੇ, ਇੱਕ ਪਾਸੇ ਪਾਣੀ ਦਾ ਕਿਣਕਾ ਕੀ ਕਹੇਗਾ। ਪਰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀ ਸੇਵਾ ਜਿਸ ਤਰ੍ਹਾਂ ਪ੍ਰਬੰਧਕਾਂ ਵੱਲੋਂ, ਆਪ ਸੰਗਤਾਂ ਵੱਲੋਂ ਹੁਕਮ ਲੱਗਾ, ਤਾਂ ਬੇਨਤੀ ਕੀਤੀ ਹੈ। ਸੋਨਾ ਪਾਸੋਂ ਵੀ ਆਪਾਂ ਵਿਚਾਰ ਸਰਵਣ ਕਰਨੇ ਨੇ, ਆਪ ਸਾਰੀ ਸੰਗਤ ਵਧਾਈ ਦੇ ਪਾਤਰ ਹੋਣ। ਔਰ ਨਾਲ ਹੀ ਮੈਂ ਬੇਨਤੀ ਕਰਾਂ, ਸਾਰੀਆਂ ਕਮੇਟੀਆਂ ਦੇਖੀ ਦੀਆਂ ਨੇ, ਪਰ ਜਦੋਂ ਦਾਸ ਨੇ ਕੁਝ ਦਿਨ ਇੱਥੇ ਸੇਵਾ ਨਿਭਾਈ ਨਾ, ਤੇ ਇੱਥੋਂ ਦੇ ਸੈਕਟਰੀ ਸਾਹਿਬ ਜਿਸ ਤਰ੍ਹਾਂ ਬੈਠ ਕੇ ਪਾਠ ਨੋਟ ਕਰਦੇ ਨੇ, ਤੇ ਮੈਂ ਭਾਈ ਰਵਿੰਦਰ ਸਿੰਘ ਨੂੰ ਕਹਿ ਰਿਹਾ ਸੀ, ਮੈਂ ਕਿਹਾ ਗੁਰੂ ਘਰ ਦੇ ਗ੍ਰੰਥੀ ਸਿੰਘ ਵੀ ਦੇਖੋ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਏ। ਤੇ ਭਾਈ ਰਵਿੰਦਰ ਸਿੰਘ ਹੱਸ ਕੇ ਕਹਿੰਦੇ, ਇਹ ਤਾਂ ਸਾਡੇ ਸੈਕਟਰੀ ਸਾਹਿਬ ਨੇ। ਔਰ ਸਰਦਾਰ ਹਰਪਾਲ ਸਿੰਘ ਜੀ, ਜਿਨ੍ਹਾਂ ਨੂੰ ਆਪ ਜੀ ਨੇ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ ਹੋਈ ਹੈ, ਆ ਹੁਣੇ ਭਾਈ ਸਾਹਿਬ ਸੈਕਟਰੀ ਸਾਹਿਬ ਪੁੱਛ ਰਹੇ ਸਨ ਕਿੱਥੇ ਨੇ, ਤੇ ਉਹ ਜੋੜੇ ਘਰ ਦੀ ਸੇਵਾ ਦੇ ਵਿੱਚ ਜਾ ਕੇ ਸ਼ਾਮਿਲ ਹੋਏ ਸਨ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਹੈ, ਪਾਤਸ਼ਾਹ ਕਰੋ ਤਗਰਣੀ ਹੈ ਨਿਰਾਸੰਗ ਆਸ ਪੂਰਨ ਹੈ। ਗੁਰੂ ਦੀ ਸੇਵਾ ਨੇ ਪਿੱਛੇ ਚੱਲਣ ਵਾਲਿਆਂ ਨੂੰ ਹੀ ਆਗੂ ਬਣਾਇਆ ਹੈ, ਔਰ ਗੁਰੂ ਦੀ ਸੇਵਾ ਨਿਆਸਰਿਆਂ ਦੀ, ਜਿਹੜੇ ਨਿਰਾਸ਼ ਹੋ ਚੁੱਕੇ ਨੇ, ਹਰ ਪਾਸੋਂ ਉਹਨਾਂ ਦੀ ਆਸ ਪੂਰੀ ਕਰਦੀ ਹੈ। ਤੇ ਸੱਚਮੁੱਚ ਆਪ ਜੀ ਨੇ ਬਹੁਤ ਹੀ ਯੋਗ ਤੇ ਨੇਕ ਇਹ ਕਦਮ ਚੁੱਕਿਆ ਹੈ ਕਿ ਇਹਨਾਂ ਨੂੰ ਇਹ ਮਹਾਨ ਸੇਵਾਵਾਂ ਬਖਸ਼ੀਆਂ ਨੇ ਨਾ, ਸੋ ਇਹ ਯੋਗਤਾ ਵਾਲੇ ਨੇ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਦੋਂ ਨਵਾਬੀ ਚੱਲ ਕੇ ਆਈ ਨਾ, ਤੇ ਉਸ ਵੇਲੇ ਨਵਾਬੀ ਲੈਣ ਲਈ ਕੋਈ ਤਿਆਰ ਹੀ ਨਹੀਂ ਸੀ ਹੋ ਰਿਹਾ, ਤੇ ਫਿਰ ਧਿਆਨ ਗਿਆ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੋ, ਤੇ ਮੁੱਖ ਵਾਕ ਆਇਆ, ਟਹਿਲ ਮਿਲ ਤਾਕੂ ਮਿਲੇ ਜਾਕੋ ਸਾਧ ਕਿਰਪਾਲ, ਕਿ ਜਿਹੜਾ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ ਉਹਨੂੰ ਸੇਵਾ ਦਿੱਤੀ ਜਾਵੇ। ਤੇ ਨਵਾਬ ਕਪੂਰ ਸਿੰਘ ਸੰਗਤਾਂ ਨੂੰ ਪੱਖਾ ਚੱਲ ਰਹੇ ਸਨ, ਤੇ ਸਾਰਿਆਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੋਇਆ ਹੈ ਕਿ ਜਿਹੜੇ ਸੰਗਤ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਇਹ ਨਵਾਬੀ ਦਿੱਤੀ ਜਾਵੇ। ਤੇ ਤੁਹਾਨੂੰ ਪਤਾ ਹੋਣਾ ਕਪੂਰ ਸਿੰਘ ਜੀ ਨਵਾਬੀ ਲੈਣ ਲਈ ਤਿਆਰ ਨਹੀਂ ਸਨ, ਪਰ ਸ਼ਰਤ ਇਹੋ ਰੱਖੀ ਕਿ ਮੇਰੇ ਕੋਲੋਂ ਸੰਗਤਾਂ ਦੇ ਜੋੜਿਆਂ ਦੀ ਸੇਵਾ ਤੇ ਸਿੰਘਾਂ ਦੇ ਦਲ ਪੰਥ ਦੇ ਘੋੜਿਆਂ ਦੀ ਸੇਵਾ ਨਾ ਲਈ ਜਾਵੇ। ਸੋ ਸੱਚਮੁੱਚ ਜੇ ਐਸੇ ਆਗੂ ਹੋਣ ਤੇ ਸਾਡੇ ਵਾਸਤੇ ਬਹੁਤ ਮਾਣ ਤੇ ਫਖਰ ਵਾਲੀ ਗੱਲ ਹੈ। ਮਹਾਰਾਜ ਇਸੇ ਤਰ੍ਹਾਂ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ, ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ। ਪਰ ਅਖੀਰ ਇਹ ਪੰਕਤੀ ਪੜ੍ਹ ਕੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀ ਨੇ ਕੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏ, ਪੰਕਤੀ ਆਪਾਂ ਬਹੁਤ ਵਾਰ ਸੁਣ ਲਈ ਹੈ, ਪਰ ਮੈਨੂੰ ਇਉਂ ਲੱਗਦਾ ਕਿ ਸਾਰਾ ਸਿਹਰਾ ਜਿਹੜਾ ਹੈ ਸੇਵਾ ਦਾ ਭਾਈ ਰਵਿੰਦਰ ਸਿੰਘ ਜੀ ਨੂੰ ਜਾਂਦਾ, ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਬਹੁਤ ਵੱਡਾ ਉਪਰਾਲਾ ਕੀਤਾ ਆਪ ਸੰਗਤ ਦੇ ਸਹਿਯੋਗ ਦੇ ਨਾਲ, ਤੇ ਸਾਧ ਸੰਗਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਕਿਉਂਕਿ ਗਿਣਤੀ ਤਾਂ ਮੇਰੇ ਧਿਆਨ ਵਿੱਚ ਨਹੀਂ ਹੈ, आप वड्डी गिणती दे विच बैठे हो, सारी संगत का सहज पाठ संपूर्ण हो गया, बाणी का बोध प्राप्त होया सानू, अते हुण आ जदों गिणती चली ना सहज पाठ ते रमता दी, ते नाम कुछ गाए सन पर महापुरखां ने वचन किया, संत बाबा अवतार सिंह जी ने कहिंदे कोई नहीं कोतरी हो ही जाएगी, ते मैनू लगता है कि शायद 101 पाठां तों ज्यादा ही पाठ हो गए होने सहज पाठ। यह सारी सेवा का फल महाराज कृपा करन भाई रविंद्र सिंह जी मिल रहा है, जैसे सत मंदिर कंचन के उसार दीने, पर इन्हां वास्ते तां वड्डी गिणती विच सैकड़ियां दी गिणती विच महल खड़े कर दिते महाराज, तैसा पुने इक सिख पौ शब्द सिखाएगा। गुरु रामदास साहब जी के चरणों च बेनती करते हैं महाराज कृपा करन रहमतां वरताउण, इसे तरह भाई रविंद्र सिंह जी लिखारी जी उन्हां दे सिर ते मेहर भरिया हथ रख के अपने दर दियां सेवावां इसे तरह लैंदे रहन, भुलां दी मुआफी देनी अगे वास्ते असीस देनी। बुलाओ फतेह, वाहिगुरु जी का खालसा वाहिगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਸੰਗਤ ਵੱਲੋਂ ਵੀ ਬਹੁਤ ਬਹੁਤ ਧੰਨਵਾਦ, ਗਿਆਨੀ ਭਾਈ ਹਰਮਿੰਦਰ ਸਿੰਘ ਜੀ ਉਹਨਾਂ ਦਾ। ਹੁਣ ਮੈਂ ਵਿਸ਼ੇਸ਼ ਤੌਰ 'ਤੇ ਬੇਨਤੀ ਕਰਦਾ ਹਾਂ, ਸਤਿਕਾਰਯੋਗ ਗਿਆਨੀ ਭਾਈ ਅਵਤਾਰ ਸਿੰਘ ਜੀ ਵਤਨੀ ਕਲਾਂ ਵਾਲਿਆਂ ਨੂੰ, ਜੋ ਆਪ ਜੀ ਨੂੰ ਪਾਠ ਬੋਧ ਸਮਾਗਮ ਦੇ ਸੰਪੂਰਨਤਾ 'ਤੇ ਸੰਗਤਾਂ ਨੂੰ 10 ਮਿੰਟ ਵਾਸਤੇ ਵਧਾਈਆਂ ਪੇਸ਼ ਕਰਨਗੇ, ਸੰਗਤਾਂ ਨਾਲ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿ ਸ੍ਰੀ ਅਕਾਲ। ਬਹੁਤ ਬਹੁਤ ਸੰਗਤ ਵੱਲੋਂ ਧੰਨਵਾਦ ਭਾਈ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦਾ, ਜਿਨ੍ਹਾਂ ਨੇ ਉਸਤਾਦ ਦੇ ਰੂਪ ਵਿੱਚ ਸੰਥਿਆ ਸਮਾਪਨ ਕਰਵਾਇਆ। ਆਪ ਜੀ ਦਾ ਕੋਟਨ ਕੋਟ ਧੰਨਵਾਦ। ਸੰਗਤ ਜੀ, ਸਾਡੇ ਕੋਲ ਤਕਰੀਬਨ 128 ਸਹਿਜ ਪਾਠ ਆਰੰਭ ਹੋਣ ਦੇ ਲਈ ਨਾਮ ਲਿਖੇ ਗਏ ਹਨ। ਇੱਥੇ ਬੈਠਿਆਂ ਬੈਠਿਆਂ ਹੀ ਪਾਠਾਂ ਵੱਧ ਗਏ, ਮਹਾਰਾਜ ਕਿਰਪਾ ਕਰਨ। ਹੁਣ ਮੈਂ ਬੇਨਤੀ ਕਰਦਾ ਹਾਂ, ਸਾਡੇ ਪਾਸ MP ਅਮਨਪ੍ਰੀਤ ਸਿੰਘ ਜੀ ਗਿੱਲ, MLA ਸਰਦਾਰ ਪਰਮੀਤ ਸਿੰਘ ਜੀ ਬੁਪਾਰਾਏ ਪਹੁੰਚੇ ਹਨ, ਜੋ ਕਿ ਸਿੰਘਾਂ ਵਾਸਤੇ ਸਰਟੀਫਿਕੇਟ ਲੈ ਕੇ ਆਏ ਹਨ। ਮੈਂ ਦੋਨਾਂ ਨੂੰ ਬੇਨਤੀ ਕਰਦਾ ਅਤੇ ਨਾਲ ਹੀ ਕਮੇਟੀ ਨੂੰ ਬੇਨਤੀ ਕਰਦਾ ਕਿ ਇਸ ਪਾਸੇ ਸਟੇਜ 'ਤੇ ਆ ਜਾਣ। ਬਾਬਾ ਰਣਜੀਤ ਸਿੰਘ ਜੀ ਵੀ ਆ ਜਾਣ, ਸਾਰੇ ਗ੍ਰੰਥੀ ਸਾਹਿਬਾਨ ਆ ਜਾਓ। ਭਾਈ ਅਰਸ਼ਦੀਪ ਸਿੰਘ ਨਾਲ, ਭਾਈ ਇਕਬਾਲ ਸਿੰਘ ਜੀ, ਭਾਈ ਅਰਵਿੰਦਰ ਸਿੰਘ ਜੀ, ਸਾਰੇ ਜਾਣੇ ਕਿਰਪਾ ਕਰਕੇ ਆ ਜਾਓ। ਭਾਈ ਗੁਰਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਪਹੁੰਚ ਜਾਣ। ਸੰਤ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਗੱਲਾਂ ਵਾਲੇ, ਬੋਲੇ ਜੀ ਸੋਨਹਾਰ। ਭਾਈ ਇਕਬਾਲ ਸਿੰਘ ਜੀ, ਬੋਲੇ ਸੋਨਹਾਰ। ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਭਾਈ ਅਰਸ਼ਦੀਪ ਸਿੰਘ ਜੀ, ਬੋਲੇ ਸੋਨਹਾਲ। ਬੋਲੇ ਸੋਨਹਾਲ। ਗਿਆਨੀ ਭਾਈ ਅਰਵਿੰਦਰ ਸਿੰਘ ਜੀ ਲਿਖਾਰੀ, ਬੋਲੇ ਸੋਨਹਾਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਅਤੇ ਨਾਲ ਹੀ 128 ਸਹਿਜ ਪਾਠਾਂ ਦੀ ਆਰੰਭਤਾ ਵੀ ਅਰਦਾਸ ਤੋਂ ਬਾਅਦ ਹੋਵੇਗੀ। ਮੈਂ ਭਾਈ ਰਵਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਰੰਭਤਾ ਕਰਨ ਪਾਠਾਂ ਦੀ ਭੋਗ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਉਖਟ ਔ ਭੌਰਾ ਨਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ।

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ

ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ।

ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਪਵਿੱਤਰ ਪਾਵਨ ਚਰਨਾਂ ਕਮਲਾਂ ਪਾਸ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਅਤੇ ਕੈਲਗਿਰੀ ਨਿਵਾਸੀ ਸਮੂਹ ਸੰਗਤਾਂ ਵੱਲੋਂ ਅਰਦਾਸ ਹੈ ਸੱਚੇ ਪਾਤਸ਼ਾਹ ਆਪ ਦੀਆਂ ਨੇ ਅਪਾਰ ਅਪਾਰ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ। 6 ਜੁਲਾਈ ਤੋਂ 16 ਅਗਸਤ ਤੱਕ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਪਾਵਨ ਪਵਿੱਤਰ ਧੁਰਕੀ ਬਾਣੀ ਦੀ ਸੰਪੂਰਨ ਸੰਥਿਆ ਪਾਠ ਬੋਧ ਸਮਾਗਮ ਆਪ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਆਪ ਜੀਆਂ ਨੇ ਅਪਾਰ ਕਿਰਪਾ ਕਰਕੇ ਨਿਰਵਿਘਨਤਾ ਸਹਿਤ ਖੁਸ਼ੀਆਂ ਭਰੀਆਂ ਸੰਪੂਰਨਤਾਈਆਂ ਬਖਸ਼ਿਸ਼ ਕੀਤੀਆਂ ਹਨ। ਗਰੀਬ ਨਿਵਾਜ ਸਮੂਹ ਸੰਗਤਾਂ ਪ੍ਰਬੰਧਕਾਂ ਵੱਲੋਂ ਆਪ ਜੀ ਕਾ ਕੋਟਾਨ ਕੋਟਵਾਰ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ। ਗੁਰਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਵਿਚਾਰਦਿਆਂ ਸੰਥਿਆ ਕਰਵਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਅੱਖਰ ਅੱਖਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਾਉਣਾ, ਦਰੋਂ ਕਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਸੱਚੇ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਮਹਾਰਾਜ ਜੋ ਜੋ ਵੀ ਸੇਵਾਵਾਂ ਇਨ੍ਹਾਂ ਸਮਾਗਮਾਂ ਦੇ ਵਿੱਚ ਨਿਭਾਈਆਂ ਹਨ, ਸਭਨਾਂ ਦੇ ਨਾਂ ਥਾਂ ਆਪ ਜੀ ਜਾਣਦੇ ਹੋ, ਕਿਰਪਾ ਕਰਨੀ ਸੱਚੇ ਪਾਤਸ਼ਾਹ। ਸਮੂਹ ਸੰਗਤਾਂ ਸੇਵਾਦਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਆਪੇ ਲਾਇਓ ਆਪਣਾ ਪਿਆਰ, ਇਸੇ ਹੀ ਦਰ ਕਰਦੀਆਂ ਸੇਵਾਵਾਂ ਦੇ ਵਾਸਤੇ ਆਪ ਜੀਆਂ ਨੇ ਰਹਿੰਦੀ ਜ਼ਿੰਦਗੀ ਤੱਕ ਯੋਗ ਬਣਾ ਕੇ ਲਾਈ ਰੱਖਣਾ ਮਹਾਰਾਜ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧਕਾਂ, ਗੁਰੂ ਅਸਥਾਨ ਦੀਆਂ ਦਿਨੋ ਦਿਨ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਸੇਵਾ ਦੇ ਆਰੰਭੇ ਹੋਏ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ, ਆਉਣ ਵਾਲੇ ਸਮੇਂ ਵਿੱਚ ਆਰੰਭਣ ਜਾ ਰਹੇ ਕਾਰਜਾਂ ਵਿੱਚ ਸਫਲਤਾਈਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ। ਰੱਖ ਹੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ, ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਕਿਰਪਾ ਕਰਨੀ ਸੱਚੇ ਪਾਤਸ਼ਾਹ ਸਤਿਗੁਰੂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਮਹਾਰਾਜ, ਆਪ ਜੀ ਕਾ ਕਾਰਜ ਹੈ ਜਿਸ ਕਾ ਕਾਰਜ ਤਿਨ ਹੀ ਕੀਆ, ਮਾਣਸ ਕਿਆ ਵਿਚਾਰਾ ਰਾਮ। ਕਿਰਪਾ ਕਰਨੀ ਸੱਚੇ ਪਾਤਸ਼ਾਹ ਹਉਮੈ ਦੇ ਰੋਗ ਤੋਂ ਬਚਾ ਕੇ ਰੱਖਣਾ, ਨਿਸ਼ਕਾਮਤਾ ਨਿਰਬਾਨਤਾ ਸਾਵਧਾਨਤਾ ਦੇ ਸਹਿਤ ਸੱਚੇ ਪਾਤਸ਼ਾਹ ਦਰ ਕਰਦੀਆਂ ਸੇਵਾਵਾਂ ਰਹਿੰਦੀ ਜ਼ਿੰਦਗੀ ਤੱਕ ਆਪ ਜੀਆਂ ਨੇ ਮਹਾਰਾਜ ਚਰਨਾਂ ਕਮਲਾਂ ਦਾ ਵਧੀਕ ਤੋਂ ਵਧੀਕ ਪਿਆਰ ਬਖਸ਼ਿਸ਼ ਕਰਦਿਆਂ ਹੋਇਆਂ, ਆਪ ਯੋਗ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ ਕਰਵਾਉਣੀਆਂ ਸੱਚੇ ਪਾਤਸ਼ਾਹ। ਖਾਲਸਾ ਪੰਥ ਦੇ ਅੰਦਰ ਇਕੱਤਰਤਾਈਆਂ ਬਖਸ਼ਿਸ਼ ਕਰਨੀਆਂ, ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ਿਸ਼ ਕਰਨੀਆਂ, ਖਾਲਸਾਈ ਰਾਜ ਭਾਗ ਦੀ ਪ੍ਰਾਪਤੀ ਹੋਵੇ ਮਹਾਰਾਜ, ਆਪ ਜੀਆਂ ਨੇ ਆਪ ਮਾਰਗ ਦਰਸ਼ਨ ਕਰਨਾ। ਸਮੂਹ ਵਿਦਿਆਰਥੀਆਂ ਵੱਲੋਂ ਸੱਚੇ ਪਾਤਸ਼ਾਹ ਜੀਓ ਤਿਨ੍ਹਾਂ ਦੀ ਸੰਥਿਆ ਦੀ ਸੰਪੂਰਨਤਾਈ ਦੀ ਅਰਦਾਸ ਹੈ ਅਤੇ ਸੱਚੇ ਪਾਤਸ਼ਾਹ ਜੀਓ ਇੱਕ ਸ੍ਰੀ ਸਹਿਜ ਪਾਠ ਸਾਹਿਬ ਆਪ ਜੀਆਂ ਨੇ ਕਿਰਪਾ ਮਿਹਰਾਮਤ ਕਰਕੇ ਸੁਣਾ ਕਰਕੇ ਅਤੇ ਪੜ੍ਹਾ ਕਰਕੇ ਕਰਵਾਇਆ ਹੈ ਮਹਾਰਾਜ, ਆਪ ਜੀ ਕਾ ਕੋਟਾਨ ਕੋਟਵਾਰ ਸ਼ੁਕਰਾਨਾ ਹੈ। ਸ੍ਰੀ ਸਹਿਜ ਪਾਠ ਸਾਹਿਬ ਜੀ ਸੁਣਦਿਆਂ ਅਤੇ ਕਰਦਿਆਂ ਮਹਾਰਾਜ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਬੇਅੰਤ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਸੇਵਾ, ਸੱਚਖੰਡ ਅਸਥਾਨਾਂ ਦੀ ਸੇਵਾ ਵਾਸਤੇ ਭੇਟਾਵਾਂ ਹਾਜ਼ਰ ਕੀਤੀਆਂ ਹਨ, ਰੁਮਾਲੇ ਹਾਜ਼ਰ ਕੀਤੇ ਹਨ ਮਹਾਰਾਜ, ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ, ਕਿਰਪਾ ਕਰਨੀ ਸਭਨਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਲਿਓ ਪਾਤਸ਼ਾਹ ਜੀ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੱਚ ਹੋਵੈ। ਸਭਨਾਂ ਦੇ ਹਿਰਦਿਆਂ ਦੀਆਂ ਵੇਦਨਾਵਾਂ ਆਪ ਦੀ ਜਾਣਦੇ ਹੋ, ਕਿਰਪਾ ਕਰਨੀ ਸੱਚੇ ਪਾਤਸ਼ਾਹ ਅੰਤਰਯਾਮੀ ਪਿਤਾ ਜੀ ਭਾਗ ਲਾਉਣੇ। 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਅਤੇ ਮਹਾਰਾਜ ਨਾਲ ਹੀ ਸਮੂਹ ਸੰਗਤਾਂ ਵੱਲੋਂ 128 ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਨ ਵਾਸਤੇ ਬੇਨਤੀ ਹੈ। ਕਿਰਪਾ ਕਰਨੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਨਿਰਵਿਘਨਤਾ ਸਹਿਤ ਸਹਿਜ ਪਾਠਾਂ ਦੀਆਂ ਸੇਵਾਵਾਂ ਲੈਣੀਆਂ,
ਖੁਸ਼ੀਆਂ ਭਰੀਆਂ ਸੰਪੂਰਨਤਾਈਆਂ ਬਖਸ਼ਿਸ਼ ਕਰਨੀਆਂ। ਇਸੇ ਹੀ ਤਰ੍ਹਾਂ ਗੁਰਬਾਣੀ ਸ਼ੁੱਧ ਪੜ੍ਹਨ ਪੜਾਉਣ ਦਾ ਬਲ ਬਖਸ਼ਿਸ਼ ਕਰਨਾ। ਕਿਰਪਾ ਕਰੋ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੋ ਜੋ ਜੀ ਸਕੇ ਸਵਾਬ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਤਸ਼ਾਹ ਜੀਓ, ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਬਖਸ਼ਿਸ਼ ਕਰਦਿਆਂ ਹੋਇਆਂ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਹੋਵੇ। ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਪਵਿੱਤਰ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

बोले सो निहाल वाहे गुरु जी का खालसा वाहे गुरु जी की फतेह।

0: ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਬਹੁਤਾ ਸਮਾਂ ਨਹੀਂ, ਕਿਰਪਾ ਕਰਕੇ 10 ਮਿੰਟ ਆਪ ਜੀ ਨੇ ਹੋਰ ਸਜੇ ਰਹਿਣਾ ਹੈ। ਸਮਾਪਤੀ ਹੋ ਗਈ ਹੈ, ਜਿਨ੍ਹਾਂ ਸੰਗਤਾਂ ਨੇ ਸੇਵਾਦਾਰਾਂ ਨੇ ਬੇਅੰਤ ਸੇਵਾਵਾਂ ਕੀਤੀਆਂ ਉਹਨਾਂ ਨੂੰ ਸਨਮਾਨ ਦੇ ਲਈਏ, ਤੇ 1-2 ਮਿੰਟ ਵਾਸਤੇ ਮੈਂ ਆਪ ਜੀ ਨਾਲ ਕੁਝ ਵਿਚਾਰ ਕਰਨੀ। ਇਸੇ ਤਰ੍ਹਾਂ ਆਪ ਜੀਆਂ ਨੇ ਸਜੇ ਰਹਿਣਾ, ਕਿਰਪਾ ਕਰਕੇ 10 ਮਿੰਟ ਹੋਰ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਤੇ ਆਪ ਜੀ ਨੂੰ ਬਹੁਤ ਬਹੁਤ ਲੱਖਾਂ ਲੱਖ ਵਧਾਈ ਹੋਵੇ। ਸਤਿਗੁਰ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਮੈਂ ਬਹੁਤ ਹੀ ਧੰਨਵਾਦੀ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਿੰਘਾਸਣ ਦੀ ਸੇਵਾ ਕੀਤੀ ਹੈ, ਫੁੱਲਾਂ ਦੀ ਸੁੰਦਰੀਕਰਨ ਕੀਤਾ, ਰੁਮਾਲਿਆਂ ਦੀ ਸਜਾਵਟ ਕੀਤੀ ਹੈ, ਅਤੇ ਉਹਨਾਂ ਦਾ ਹਾਰਦਿਕ ਧੰਨਵਾਦ ਹੈ। ਬਹੁਤ ਹੀ ਸੁੰਦਰ ਲੱਗ ਰਿਹਾ ਹੈ। ਸਤਿਗੁਰੂ ਜੀ ਕੀਤੀ ਹੋਈ ਸੇਵਾ ਨੂੰ ਭਾਗ ਲਾਉਣ ਅਤੇ ਗੁਰਮਤਿ ਦੀਆਂ ਬਖਸ਼ਿਸ਼ਾਂ ਕਰਨ। ਇਸ ਦੇ ਨਾਲ ਹੀ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਐਵਰੀ ਡੇ ਤਕਰੀਬਨ ਲੇਟ ਹੀ ਹੋ ਜਾਂਦਾ ਹੈ ਸਮਾਗਮ, ਜਿਹੜੀਆਂ ਸੰਗਤਾਂ ਸ਼ਾਮ ਨੂੰ ਸੇਵਾ ਕਰਦੀਆਂ ਹਨ, ਭਾਈ ਤਰਲੋਚਨ ਸਿੰਘ, ਭਾਈ ਸਤਵੰਤ ਸਿੰਘ, ਭਾਈ ਗੁਰਮੁਖ ਸਿੰਘ, ਹੋਰ ਵੀ ਬਹੁਤ ਸਾਰੀਆਂ ਸੰਗਤਾਂ ਹਨ, ਅਸੀਂ ਇਹਨਾਂ ਤੋਂ ਮਾਫ਼ੀ ਮੰਗਦੇ ਹਾਂ ਕਿਉਂਕਿ ਐਵਰੀ ਡੇ ਤਕਰੀਬਨ 42 ਦਿਨ ਇਹ ਚੱਲਿਆ ਪ੍ਰੋਗਰਾਮ। ਆਪ ਜੀ ਨੇ ਬਹੁਤ ਹੀ ਪੇਸ਼ੈਂਸ ਰੱਖ ਕੇ ਸ਼ਾਮ ਨੂੰ ਸਫਾਈ ਦੀ ਸੇਵਾ ਕਰਦੇ ਹਨ, ਸਵੇਰ ਨੂੰ ਕੰਮਾਂ 'ਤੇ ਵੀ ਜਾਣਾ ਹੁੰਦਾ ਹੈ। ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ। ਦਾਸ ਕੋਲੋਂ ਵਿਚਰਦੇ ਹੋਏ ਅਨੇਕਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ, ਦਾਸ ਖਿਮਾ ਦੀ ਯਾਚਨਾ ਕਰਦਾ ਹੈ। ਸਤਿਗੁਰ ਮਹਾਰਾਜ ਬਹੁਤ ਵੱਡੇ ਹਨ, ਸਾਡੀ ਰੱਖ ਲਈ, ਗੁਰਪੂਰੇ ਮੇਰੀ ਰੱਖ ਲਈ। ਮੈਂ ਹੁਣ ਬੇਨਤੀ ਕਰਦਾ ਭਾਈ ਰਵਿੰਦਰ ਸਿੰਘ ਜੀ ਹੁਣਾਂ ਨੂੰ ਕਿ ਉਹ ਸਟੇਜ 'ਤੇ ਆਉਣ ਅਤੇ ਵਿਸ਼ੇਸ਼ ਸਨਮਾਨ ਦੇ ਲਈ ਸੇਵਾਦਾਰਾਂ ਦੀ ਅਨਾਊਂਸਮੈਂਟ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਨਿਮਰ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਜਲਦੀ ਨਾਲ ਮੈਂ ਸਮਾਪਤੀ ਕਰ ਦੇਣੀ ਆ। ਰੋਮ ਰੋਮ ਧੰਨਵਾਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਇਹ ਫੁਰਨਾ ਬਖਸ਼ਿਆ, ਸੰਕਲਪ ਬਖਸ਼ਿਆ। ਕਈ ਵਾਰ ਜ਼ਿੰਦਗੀ ਵਿੱਚ ਕੁਝ ਸੁਪਨੇ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਹੁੰਦੇ, ਕੁਝ ਬੰਦ ਨਾਲ ਵੇਖੇ ਹੁੰਦੇ, ਪਰ ਪੂਰੇ ਸਦਾ ਉਹ ਹੁੰਦੇ ਜਿਹੜੇ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਹੋਣ। ਬੜੇ ਛੋਟੇ ਸੀ ਜਦੋਂ ਕਦੇ ਸੁਪਨਾ ਵੇਖਿਆ ਸੀ, ਪਰ ਮਹਾਰਾਜ ਨੇ ਕਿਰਪਾ ਕੀਤੀ, ਅੱਜ ਉਹ ਸੁਪਨਾ ਸਾਕਾਰ ਹੋਇਆ ਹੈ। ਰੋਮ ਰੋਮ ਗੁਰੂ ਘਰ ਦੇ ਸਮੁੱਚੇ ਹੀ ਸਭ ਤੋਂ ਪਹਿਲਾਂ ਮੈਂ ਗ੍ਰੰਥੀ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਦੇ ਸਾਥ ਨਾਲ ਇਹ ਸਾਰਾ ਕਾਰਜ ਹੋਇਆ। ਜਦੋਂ 6 ਜੁਲਾਈ ਨੂੰ ਇਸ ਸਮਾਗਮ ਦੀ ਆਰੰਭਤਾ ਹੋਈ, 7 ਨੂੰ ਮੈਂ ਸਵੇਰੇ ਬਾਬੇ ਰਣਜੀਤ ਸਿੰਘ ਹੁਣਾਂ ਨੂੰ ਮਿਲਿਆ, ਦੇਗ ਵਾਲੇ ਕਮਰੇ ਵਿੱਚ ਮੈਨੂੰ ਲੈ ਗਏ। ਕਹਿਣ ਲੱਗੇ, ਰਵਿੰਦਰ ਸਿੰਘ ਮੈਂ ਤੈਨੂੰ ਇੱਕ ਗੱਲ ਕਹਿਣੀ। ਮੈਂ ਕਿਹਾ, ਜੀ ਤੁਸੀਂ ਹੁਕਮ ਕਰੋ। ਕਹਿਣ ਲੱਗੇ, ਜਿੱਡਾ ਵੱਡਾ ਕਾਰਜ ਆਰੰਭ ਹੋਇਆ, ਲੋਕੀ ਲੱਤਾਂ ਵੀ ਬਹੁਤ ਖਿੱਚਦੇ ਹੁੰਦੇ ਆ। ਇਹਨਾਂ ਦੇ ਵਰਡਿੰਗ ਸੀ ਬਾਬਾ ਰਣਜੀਤ ਸਿੰਘ ਹੁਣਾਂ ਦੇ, ਤੂੰ ਫਿਕਰ ਨਹੀਂ ਕਰਨੀ, ਜੇ ਤੈਨੂੰ ਕੋਈ ਗੱਲ ਕਹੂੰ ਜਾਂ ਕੁਝ ਵੀ ਕਹੂੰ ਤਾਂ ਤੂੰ ਮੈਨੂੰ ਦੱਸਣਾ, ਆਪਾਂ ਰਲ ਮਿਲ ਕੇ ਇਹ ਸਾਰਾ ਸਮਾਗਮ ਨੇਪਰੇ ਚੜਾਉਣਾ। ਇੰਨਾ ਸਹਿਯੋਗ ਬਾਬਾ ਜੀ ਨੇ ਦਿੱਤਾ। ਦੂਸਰੇ ਹੀ ਦਿਨ ਗਿਆਨੀ ਬਲਜੀਤ ਸਿੰਘ ਜੀ ਹੁਣਾਂ ਨੇ ਅੰਮ੍ਰਿਤ ਵੇਲੇ ਦੀ ਡਿਊਟੀ ਸੰਭਾਲੀ, ਨਿਰੰਤਰ ਉਹ ਅੰਮ੍ਰਿਤ ਵੇਲੇ 42 ਦਿਨ ਆਏ ਆ। ਭਾਈ ਜਗਦੇਵ ਸਿੰਘ ਜੀ ਹੁਣਾਂ ਨੇ ਸ਼ਾਮ ਦੀ ਮੇਰੀ ਵੀ ਡਿਊਟੀ ਸੰਭਾਲੀ, ਨਾਲ ਆਪਣੀ ਵੀ ਕਰਨੀ ਸੀ। ਭਾਈ ਪਰਮਜੀਤ ਸਿੰਘ ਜੀ ਹੁਣਾਂ ਨੇ ਬੇਅੰਤ ਪਿਆਰ ਅਤੇ ਹੌਸਲਾ ਦਿੱਤਾ, ਸਾਰੇ ਪ੍ਰੋਗਰਾਮ ਇਹ ਮੈਨੇਜ ਕਰਦੇ ਰਹੇ। ਇਹਨਾਂ ਦਾ ਸਾਰਿਆਂ ਦਾ ਸਹਿਯੋਗ ਸੀ ਤਾਂ ਇਹ ਕਾਰਜ ਹੋ ਸਕਿਆ ਹੈ। ਨਾ ਤਾਂ ਮੈਂ ਕੁਛ ਇਕੱਲਾ ਕਰ ਸਕਦਾ ਸੀ, ਨਾ ਇੰਨੀ ਯੋਗਤਾ ਅਤੇ ਸਮਰੱਥਾ ਸੀ, ਬਲ ਬੁੱਧ ਸੀ। ਇਹ ਬਸ ਮਹਾਰਾਜ ਜੀ ਨੇ ਕਾਰਜ ਕਰਵਾਉਣਾ ਸੀ ਅਤੇ ਸੱਚੇ ਪਾਤਸ਼ਾਹ ਜੀ ਨੇ ਕਰਵਾ ਲਿਆ। ਕੈਲਗਿਰੀ ਨਿਵਾਸੀ ਸਮੂਹ ਸੰਗਤਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। 3 ਸਾਲ ਮੈਨੂੰ ਇੱਥੇ ਆਇਆ ਹੋਣ ਵਾਲੇ ਆ, ਜਿੰਨਾ ਪਿਆਰ ਅਤੇ ਸਤਿਕਾਰ ਤੁਸੀਂ ਅੱਜ ਤੱਕ ਬਖਸ਼ਿਸ਼ ਕੀਤਾ, ਮੈਂ ਇਉਂ ਕਹਿ ਸਕਦਾ ਜਿਸ ਤਰ੍ਹਾਂ ਇਹ ਚੰਨ ਤਾਰੇ ਸੂਰਜਾਂ ਦੀ ਕੈਦ ਨੇ, ਉਸ ਤਰ੍ਹਾਂ ਇਹਨਾਂ ਅੱਖੀਆਂ ਲਈ ਤੁਹਾਡੇ ਦੀਦਾਰੇ ਵੈਦ ਨੇ। ਹਾਂ, ਆਖ ਸਕਦੇ ਹਾਂ ਕਿ ਤੁਸੀਂ ਜਿੱਤ ਹੋ, ਅਸੀਂ ਹਾਰ ਹਾਂ। ਮੈਂ ਹਰ ਜਨਮ ਅਤੇ ਹਰ ਸਦੀ ਤੁਹਾਡਾ ਕਰਜ਼ਦਾਰ ਹਾਂ। ਜਿੰਨਾ ਪਿਆਰ ਤੁਸੀਂ ਦਿੱਤਾ, ਜਦੋਂ ਭਾਈ ਰਵਿੰਦਰ ਸਿੰਘ ਜੀ ਤੰਬੜ ਉਹ ਸੈਕਟਰੀ ਸੀ ਇਸ ਗੁਰੂ ਘਰ ਵਿੱਚ ਪਿਛਲੀ ਕਮੇਟੀ ਵਿੱਚ, ਉਦੋਂ ਮੈਂ ਉਹਨਾਂ ਨਾਲ ਫੁਰਨਾ ਕੀਤਾ ਕਿ ਨਿਤਨੇਮ ਪਾਠ ਬੋਧ ਸਮਾਗਮ ਕਰੀਏ। 155 ਵਿਦਿਆਰਥੀਆਂ ਨੇ ਉਸ ਸਮਾਗਮ ਵਿੱਚ ਭਾਗ ਲਿਆ ਅਤੇ ਭਾਈ ਰਵਿੰਦਰ ਸਿੰਘ ਹੁਣਾਂ ਦੇ ਸਹਿਯੋਗ ਨਾਲ ਉਹ ਕਾਰਜ ਹੋਇਆ। फिर उन्हां दे हुंदिआं पंज ग्रंथी पाठ बोध समागम होया उदों भी बाई जी ने सानू आके संथिया करवाई ते 170 विद्यार्थी पंज ग्रंथी पाठ बोध समागम विच होए। हुण मौजूदा प्रबंधकां दे नाल संपूर्ण श्री गुरु ग्रंथ साहिब जी दी संथिया दा विचार बणिआ। परसों गुरु घर दे मैनेजर भाई गुरबख्श सिंह जी ते असीं जिहड़ी सारी असीं रफली जो टोटल कीता उस पक्का तो नहीं कह सकते कि इन्नी गिणती होएगी, पर असी 1350 ते खड़े सी जदों सारिया वैबसाइटा IPTV IPBOX जिन्हें यूट्यूब चैनल सारिया जदों असी सर्च किया 2200 विद्यार्थी ने इस पाठ बोध समागम दे विच भाग लिया है। बेअंत बेअंत सच्चे पातशाह जी का शुकराना है। यह सारा सेहरा गुरु घर के समूह ग्रंथी साहबानों मैं देना चाहना जिन्होंने मेरा साथ दिता। गुरु घर की समुची ही प्रबंधक कमेटी है जिन्होंने दिन रात एक करके सहयोग किया, जो कुछ किया वो इन्होंने कर विखाया। सारिया का बहुत बहुत धन्यवाद है। सो गुरु घर के समुचे ही प्रबंध वालों गुरद्वारा दशमेश कल्चर दिया समूह संगतों वालों जदों महाराज सच्चे पातशाह जी सिंघां नूं इनाम दिंदे सोने दियां मोहरां महाराज सच्चे पातशाह जी भर भर के ढाला भेट करिया करदे, ना साडे विच इन्नी समर्था है ना असी इन्ना कुछ कर सकते हैं, सब कुछ सच्चे पातशाह जी का बल है। तो महाराज जी ने कृपा की है सत्कारयोग श्रीमान संत ज्ञानी अवतार सिंह जी बाई जी जिन्हां दे करके ये पाठ बोध समागम अज निर्विघ्नता सहित संपूर्ण होया है। तो उन्होंने इन्ना साथ ते प्यार बख्शिया जिहड़ा मैं शब्दों विच बयान नहीं कर सकता। सो गुरु घर वाली उन्होंने अज गोल्ड मैडल दे नाल सन्मानित किया जा रहा है। मैं समुची ही प्रबंधक कमेटी नूं बेनती करा अते सांझे तौर ते सत्कारयोग बाबा रणजीत सिंह जी उन्होंने बेनती करा कि वह सब तो पहला श्रीमान संत ज्ञानी अवतार सिंह जी पोतरे संत ज्ञानी गुरबचन सिंह जी खालसा पिंडरां वाले उन्होंने गुरु घर वालों गोल्ड मैडल भेटा करनगे, नाल ही उन्हों का सन्मान फिर उस तो बाद बाकी सिंघां का सन्मान किया जाएगा।

0: ਸੋ ਇਸ ਤੋਂ ਬਾਅਦ ਨਾਲ ਹੀ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ, ਜਿਨ੍ਹਾਂ ਬਾਰੇ ਮੈਂ ਕੋਈ ਸ਼ਬਦ ਨਹੀਂ ਕਹਿ ਸਕਦਾ, ਇੰਨਾ ਪਿਆਰ ਉਹਨਾਂ ਨੇ ਸਦਾ ਦਿੱਤਾ। ਕਦੇ ਕਦੇ ਇਉਂ ਲੱਗਦਾ ਜਿਵੇਂ ਬਾਪ ਵਾਂਗੂ ਪਿਆਰ ਦਿੰਦੇ ਹੋਣ, ਕਦੇ ਕਦੇ ਵੱਡੇ ਗੁਰਸਿੱਖਾਂ ਵਾਂਗੂ ਦਿੰਦੇ ਹੋਣ। ਸੋ ਉਹਨਾਂ ਨੂੰ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਦੇ 350 ਸਾਲਾਂ ਪਿਛਲੇ ਸਾਲ ਸ਼ਤਾਬਦੀ ਲੰਘੀ ਹੈ, ਉਸ ਸ਼ਤਾਬਦੀ ਨੂੰ ਸਮਰਪਿਤ ਜੋ ਭਾਰਤ ਸਰਕਾਰ ਵੱਲੋਂ ਚਾਂਦੀ ਦੇ ਸਿੱਕੇ ਜਾਰੀ ਕੀਤੇ ਗਏ ਸੀ, ਉਹ ਚਾਂਦੀ ਦੇ ਮੈਡਲ ਦੇ ਨਾਲ ਭਾਈ ਇਕਬਾਲ ਸਿੰਘ ਜੀ ਉਹਨਾਂ ਨੂੰ ਸਨਮਾਨਿਤ ਗੁਰੂ ਘਰ ਵੱਲੋਂ ਕੀਤਾ ਜਾ ਰਿਹਾ ਹੈ। ਮੈਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕਿ ਉਹ ਭਾਈ ਇਕਬਾਲ ਸਿੰਘ ਜੀ ਦਾ ਸਨਮਾਨ ਕਰਨ। ਇੱਕ ਬੈਗ ਜਿਹੜੀ ਸੰਗਤ ਖੜੀ
1: ਬੋਲੇ ਸੋਨਿਹਾਲ ਸ੍ਰੀ
0: ਅਕਾਲ। ਇਹਨਾਂ ਦੇ ਨਾਲ ਹੀ ਭਾਈ ਅਰਸ਼ਦੀਪ ਸਿੰਘ ਜੀ ਮੇਰੇ ਹਮ ਉਮਰ ਨੇ ਤੇ ਮੇਰੇ ਬੜੇ ਪਿਆਰੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਨਾਲ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਤਾਬਦੀ ਨੂੰ ਜਿਹੜਾ ਇਹ ਸੇਮ ਹੀ ਸਿਲਵਰ ਕੁਆਇਨ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਉਹਦੇ ਨਾਲ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਭਾਈ ਅਰਸ਼ਦੀਪ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਉਹ ਗੁਰੂ ਘਰ ਵੱਲੋਂ ਆਪਣਾ ਸਨਮਾਨ ਪ੍ਰਾਪਤ ਕਰਨ।
1: ਬੋਲੇ ਸੋਨਿਹਾਲ
0: ਸੋ ਇਸ ਤੋਂ ਬਾਅਦ ਬੇਅੰਤ ਸੇਵਾਦਾਰਾਂ ਨੇ ਬੇਅੰਤ ਸੇਵਾਵਾਂ ਨਿਭਾਈਆਂ ਨੇ, ਪਰ ਮੇਰੇ ਵੱਡੇ ਵੀਰ ਭਾਈ ਨਵਰਾਜ ਸਿੰਘ ਨੇ ਬੇਅੰਤ ਸੇਵਾ ਕੀਤੀ ਹੈ। ਸੋ ਅਸੀਂ ਇਹ ਫੈਸਲਾ ਕੀਤਾ ਕਿ ਬੈਸਟ ਸੇਵਾਦਾਰ ਅਵਾਰਡ ਨਾਲ ਭਾਈ ਨਵਰਾਜ ਸਿੰਘ ਦਾ ਸਨਮਾਨ ਕੀਤਾ ਜਾਏਗਾ, ਨਾਲ ਹੀ ਇਹਨਾਂ ਨੂੰ ਵੀ ਸਿਲਵਰ ਮੈਡਲ ਭੇਟ ਕੀਤਾ ਜਾ ਰਿਹਾ ਹੈ ਤੇ ਨਾਲ ਉਹਨਾਂ ਨੂੰ ਬੈਸਟ ਸੇਵਾਦਾਰ ਦਾ ਅਵਾਰਡ ਗੁਰੂ ਘਰ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਭੇਟ ਕੀਤਾ ਜਾਏਗਾ।
1: ਬੋਲੇ ਸੋਨਿਹਾਲ
0: ਸੋ ਬਹੁਤ ਬਹੁਤ ਧੰਨਵਾਦ। ਹੁਣ ਮੈਂ ਇਕੱਠੇ ਨਾਮ ਅਨਾਊਂਸ ਕਰ ਦਿੰਦਾ, ਤੁਸੀਂ ਕਿਰਪਾ ਕਰਕੇ ਇੱਕੋ ਵਾਰੀ ਦੇ ਵਿੱਚ ਸਾਰੇ ਆ ਜਾਓ। ਇਸ ਤੋਂ ਪਹਿਲਾਂ ਮੈਂ ਨਾਲ ਹੀ ਬੇਨਤੀ ਕਰਾਂ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ, ਉਹਨਾਂ ਦਾ ਗੁਰੂ ਘਰ ਦੇ ਪ੍ਰਬੰਧ ਵੱਲੋਂ ਸਨਮਾਨ ਕੀਤਾ ਜਾਏਗਾ। ਉਹਨਾਂ ਨੇ ਵੀ ਸਾਡਾ ਬੜਾ ਸਹਿਯੋਗ ਇਸ ਸਮਾਗਮ ਵਾਸਤੇ ਦਿੱਤਾ, ਉਹਨਾਂ ਦਾ ਵੀ ਧੰਨਵਾਦ।
1: ਬੋਲੇ ਸੋਨਿਹਾਲ
0: ਭਾਈ ਗੁਰਮਨ ਸਿੰਘ ਜੀ, ਉਹਨਾਂ ਦੇ ਪਿਤਾ ਜੀ ਭਾਈ ਅਵਤਾਰ ਸਿੰਘ ਜੀ ਉੱਪਲ ਹਰ ਵੇਲੇ ਸੇਵਾ ਲਈ ਖੜੇ ਹੋ ਜਾਂਦੇ ਆ, ਉਹਨਾਂ ਨੂੰ ਬੇਨਤੀ ਕਰਦਾ ਮੈਂ ਭਾਈ ਗੁਰਮਨ ਸਿੰਘ ਜੀ ਨੂੰ, ਉਹਨਾਂ ਨੇ ਪਾਠ ਦੀ ਵੀ ਸਾਡੇ ਨਾਲ ਸੇਵਾ ਨਿਭਾਈ, ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਭਾਈ ਸਾਹਿਬ ਭਾਈ ਗੁਰਮਨ ਸਿੰਘ ਜੀ ਭਾਈ ਗੁਰਮਨ ਸਿੰਘ ਜੀ ਜੇ ਆਵਾਜ਼ ਸੁਣਦੇ ਹੋਣ ਤਾਂ ਕਿਰਪਾ ਕਰਕੇ ਦਰਸ਼ਨ ਦੇਣ। ਗਿਆਨੀ ਓਂਕਾਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ, ਉਹ ਵੀ ਜੇ ਕਿਤੇ ਆਵਾਜ਼ ਸੁਣਦੇ ਹੋਣ ਤਾਂ ਕਿਰਪਾ ਕਰਕੇ ਉਹਨਾਂ ਨੂੰ ਵੀ ਬੇਨਤੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਸਤਿਕਾਰਯੋਗ ਗਿਆਨੀ ਓਂਕਾਰ ਸਿੰਘ ਜੀ, ਭਾਈ ਗੁਰਮਨ ਸਿੰਘ ਜੀ ਦੇ ਪਰਿਵਾਰਕ ਮੈਂਬਰ ਜੇਕਰ ਕੋਈ ਇੱਥੇ ਹੋਵੇ ਉਹਨਾਂ ਦੇ ਮਾਤਾ ਪਿਤਾ ਵਿੱਚੋਂ, ਤਾਂ ਉਹਨਾਂ ਨੂੰ ਬੇਨਤੀ ਆ ਕਿ ਉਹ ਆਪ ਜੀ
1: ਭਾਈ ਅਵਤਾਰ ਸਿੰਘ ਜੀ ਆ ਜਾਣ।
0: ਸੋ ਨਾਲ ਹੀ ਹੁਣ ਮੈਂ ਅੱਗੇ ਬੇਨਤੀ ਕਰਦਾ ਭਾਈ ਦਿਲਮਨ ਸਿੰਘ ਜੀ ਤੇ ਭਾਈ ਭਗਤ ਸਿੰਘ ਜੀ, ਜਿਨ੍ਹਾਂ ਨੇ ਸਾਰਾ ਜਿੰਨੀ ਤੁਸੀਂ ਇਹ ਲਾਈਵ ਸੰਥਿਆ ਕੀਤੀ ਹੈ, ਇਹਨਾਂ ਦੋਨਾਂ ਗੁਰਮੁਖ ਪਿਆਰਿਆਂ ਦਾ ਇਹ ਸਾਰਾ ਪ੍ਰੋਜੈਕਟ ਸੀ, ਇਹਨਾਂ ਨੇ ਸਾਰਾ ਕੁਝ ਇਹ ਰਨ ਕੀਤਾ।
1: ਬੋਲੇ ਸੋਨਿਹਾਲ
0: ਸਤਿ ਸ੍ਰੀ ਅਕਾਲ। ਭਾਈ ਦਿਲਮਨ ਸਿੰਘ ਤੇ ਭਾਈ ਭਗਤ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਭਾਈ ਭਗਤ ਸਿੰਘ ਹੁਣਾਂ ਦੇ ਪਰਿਵਾਰ ਵਿੱਚੋਂ ਕੋਈ ਮੈਂਬਰ ਇੱਥੇ ਹੋਵੇ, ਜਗਵੀਰ ਕੌਰ ਭੈਣ ਜੀ ਜਾਂ ਕੋਈ ਵੀ, ਤਾਂ ਉਹਨਾਂ ਨੂੰ ਬੇਨਤੀ ਕਿ ਉਹ ਆ ਕੇ ਆਪਣਾ ਭਾਈ ਭਗਤ ਸਿੰਘ ਹੁਣਾਂ ਦਾ ਸਨਮਾਨ ਪ੍ਰਾਪਤ ਕਰ ਲੈਣ।
1: ਬੋਲੇ ਸੋ ਨਿਹਾਲ।
0: ਅੱਗੇ ਬੇਨਤੀ ਕਰਾਂ ਭਾਈ ਸੁਖਵੰਤ ਸਿੰਘ ਜੀ ਦਿੱਲੀ ਵਾਲੇ, ਜਿਨ੍ਹਾਂ ਨੇ ਰੋਜ਼ ਆ ਕੇ ਸਾਰੀ ਵਿਛਾਈ ਸਾਡੇ ਨਾਲ ਕਰਾਉਣੀ। ਇੱਕੋ ਗੱਲ ਕਹਿਣੀ, ਬਾਬਾ ਜੀ ਤੁਸੀਂ ਫਿਕਰ ਨਾ ਕਰਿਓ, ਮੈਂ ਆਪੇ ਕਰ ਲੈਣਾ ਸਾਰਾ ਕੁਛ। ਬੜੀ ਸੇਵਾ ਇਹਨਾਂ ਨੇ ਕੀਤੀ, ਇਹਨਾਂ ਦੇ ਨਾਲ ਭਾਈ ਤਰਲੋਚਨ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ, ਇਹ ਤਿੰਨਾਂ ਸਿੰਘਾਂ ਨੂੰ ਮੈਂ ਬੇਨਤੀ ਕਰਾਂ ਆ ਕੇ ਆਪ ਜੀ ਆਪਣੇ ਆਪਣੇ ਸਨਮਾਨ ਪ੍ਰਾਪਤ ਕਰ ਲਓ। ਭਾਈ ਸੁਖਵੰਤ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਦਿੱਲੀ ਵਾਲੇ ਸਾਰੇ ਪਿਆਰ ਨਾਲ ਕਹਿੰਦੇ ਹਾਂ, ਭਾਈ ਤਰਲੋਚਨ ਸਿੰਘ ਜੀ ਤੇ ਨਾਲ ਹੀ
1: ਭਾਈ ਸੋਨਿਹਾਲ,
0: ਸਤਿ ਸ੍ਰੀ ਅਕਾਲ। ਇਸ ਤੋਂ ਬਾਅਦ ਭਾਈ
1: ਬੋਲੇ ਸੋਨਿਹਾਲ,
0: ਇਸ ਤੋਂ ਬਾਅਦ ਭਾਈ ਨਵਦੀਪ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ, ਜਿਹੜੇ ਪਹਿਰੇ ਦੀ ਸੇਵਾ ਤੇ ਪਿਛਲੇ ਪਾਸੇ ਖੜਦੇ ਸੀ ਰੋਜ਼, ਭਾਈ ਨਵਦੀਪ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ, ਉਹਨਾਂ ਦੋਨਾਂ ਸਿੰਘਾਂ ਨੂੰ ਬੇਨਤੀ ਕਿ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂ ਬੀਬੀ ਜਸਪ੍ਰੀਤ ਕੌਰ ਜੀ, ਜਿਨ੍ਹਾਂ ਨੇ ਮੀਡੀਆ ਦੀ ਸਾਰੀ ਸੇਵਾ ਸੰਭਾਲੀ, ਸਾਰੇ ਪੋਸਟਰ ਬਣਾਉਣੇ, ਸਮੇਂ ਸਮੇਂ ਤੇ ਰਿਲੀਜ਼ ਕਰਨੇ, ਸਾਰੀਆਂ ਹੀ ਅਪਡੇਟਸ ਜਿਹੜੀਆਂ ਉਹ ਇੰਟਰਨੈਟ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਦੇਣੀਆਂ। ਸੋ ਬੀਬੀ
1: ਜਸਪ੍ਰੀਤ ਕੌਰ,
0: ਸਤਿ ਸ੍ਰੀ। ਬੀਬੀ ਜਸਪ੍ਰੀਤ ਕੌਰ ਜੀ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਇਸੇ ਦੇ ਨਾਲ ਹੀ ਬੀਬੀ ਮਹਿਤਾਬ ਕੌਰ, ਜਿਨ੍ਹਾਂ ਨੇ ਸਕਰੀਨ ਉੱਪਰ ਸਾਰਾ ਪਾਠ ਨਾਲ ਚਲਾਇਆ ਤੇ ਸਾਰੀਆਂ ਸੇਵਾਵਾਂ, ਇਹ 128 ਸਹਿਜ ਪਾਠ ਜਿਹੜੇ ਨਾਮ ਆਏ ਉਹ ਸਾਰੇ ਇਸ ਭੈਣ ਨੇ ਤਿਆਰ ਕੀਤੇ ਆ। ਸੋ ਉਹਨਾਂ ਨੂੰ ਵੀ ਬੇਨਤੀ ਹੈ ਬੀਬੀ ਮਹਿਤਾਬ ਕੌਰ ਜੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲਓ ਜੀ। ਜਿਹੜੇ ਸਿੰਘ ਰਹਿ ਗਏ ਉਹਨਾਂ ਦਾ ਅਸੀਂ ਸਨਮਾਨ ਬਾਅਦ ਵਿੱਚ ਉਹਨਾਂ
1: ਬੋਲੇ ਸੋਨਿਹਾਲ,
0: ਸਤਿ ਸ੍ਰੀ, ਉਹਨਾਂ ਦਾ ਸਨਮਾਨ ਅਸੀਂ ਬਾਅਦ ਵਿੱਚ ਉਹਨਾਂ ਤੱਕ ਪਹੁੰਚਾ ਦਿਆਂਗੇ। ਸੋ ਹੁਣ ਮੈਂ ਬੇਨਤੀ ਕਰਾਂ ਢਾਡੀ ਸਿੰਘ ਭਾਈ ਜਰਨੈਲ ਸਿੰਘ ਜੀ ਖੁੰਡਾ, ਜੇਕਰ ਉਹ ਕਿਤੇ ਆਵਾਜ਼ ਸੁਣਦੇ ਹੋਣ, ਭਾਈ ਜਰਨੈਲ ਸਿੰਘ ਜੀ ਖੁੰਡਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਤਿਕਾਰ ਸਨਮਾਨ।
1: ਬੋਲੇ ਸੋਨਿਹਾਲ,
0: ਢਾਡੀ ਸਿੰਘ ਭਾਈ ਜਰਨੈਲ ਸਿੰਘ ਜੀ ਖੁੰਡਾ, ਜਿਹੜੇ ਉਹਨਾਂ ਦੇ ਸਨਮਾਨ ਬਾਅਦ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਭੇਟ ਕਰ ਦਿੱਤੇ ਜਾਣਗੇ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਸਨਮਾਨ ਰਹਿ ਗਏ ਅਸੀਂ ਉਹ ਬਾਅਦ ਵਿੱਚ ਸਾਰਿਆਂ ਨੂੰ ਪਹੁੰਚਦੇ ਕਰ ਦਿਆਂਗੇ। ਭਾਈ ਜਗਮੋਹਨ ਸਿੰਘ ਜੀ ਕੀਤਾ ਸੀ ਨਾਮ ਅਨਾਊਂਸ, ਭਾਈ ਜਗਮੋਹਨ ਸਿੰਘ ਜੀ ਜਿਹੜੇ ਰੋਜ਼ ਪਹਿਰੇ ਦੀ ਸੇਵਾ ਉਹ ਵੀ ਨਿਭਾਉਂਦੇ ਰਹੇ। ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਲੰਗਰਾਂ ਦੇ ਵਿੱਚ ਵੀ ਨਾਲ ਸੇਵਾ ਕੀਤੀ, ਪਹਿਰੇ ਦੀ ਵੀ ਸੇਵਾ ਨਿਭਾਈ, ਬਹੁਤ ਸੇਵਾ ਭਾਈ ਭਾਜੀ ਨੇ ਕੀਤੀ। ਘਰੇ ਵੀ ਰਾਤ ਇੰਨੀ ਸੰਗਤ ਨੂੰ ਬੁਲਾ ਕੇ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਭਾਈ ਜਗਮੋਹਨ ਸਿੰਘ ਜੀ ਹੁਣਾਂ ਦੇ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ, ਉਹਨਾਂ ਨੂੰ ਵੀ ਬੇਨਤੀ ਕਿ ਗੁਰੂ ਘਰ ਦੀ ਬਖਸ਼ਿਸ਼ ਸਰੋਪ ਆਪ ਜੀ ਪ੍ਰਾਪਤ ਕਰ ਲਓ ਜੀ।
1: ਬੋਲੇ ਸੋਨਿਹਾਲ,
0: ਸਤਿ ਸ੍ਰੀ ਅਕਾਲ। ਸੋ ਜੇਕਰ ਕੋਈ ਵੀ ਸੇਵਾਦਾਰ ਰਹਿ ਗਿਆ ਤਾਂ ਕਿਰਪਾ ਕਰਕੇ ਤੁਸੀਂ ਤਰਸ ਕਰਕੇ ਖਿਮਾ ਬਖਸ਼ਿਓ, ਆਪ ਜੀਆਂ ਦੇ ਫਿਰ ਸਨਮਾਨ ਬਾਅਦ ਵਿੱਚ ਆਪ ਜੀ ਨੂੰ। ਭਾਈ ਬਲਰਾਜ ਸਿੰਘ ਜੀ ਉਹ ਵੀ ਪਹਿਰੇ ਦੀ ਸੇਵਾ ਸਾਰੀ ਰੋਜ਼ਾਨਾ ਨਿਭਾਉਂਦੇ ਰਹੇ। ਇਹ ਜਿਹੜੀਆਂ ਦੋ ਸ੍ਰੀ ਸਾਹਿਬਾਂ ਨੇ, ਇੱਕ ਭਾਈ ਅਰਸ਼ਦੀਪ ਸਿੰਘ ਜੀ ਨੂੰ ਭੇਟ ਕਰਨੀ, ਇੱਕ ਭਾਈ ਇਕਬਾਲ ਸਿੰਘ ਜੀ ਨੂੰ, ਹੁਣੇ ਦੇ ਦਿਓ। ਇਹ ਭਾਈ ਅਰਸ਼ਦੀਪ ਸਿੰਘ ਜੀ ਦੀ ਇੱਧਰ ਦੀ ਆਪ ਜੀ ਕਰਿਓ ਪਰਵਾਹ।
1: ਬੋਲੇ ਸੋਨਿਹਾਲ,
0: ਸਤਿ ਸ੍ਰੀ ਅਕਾਲ।
1: ਬੋਲੇ ਸੋਨਿਹਾਲ,
0: ਸਤਿ ਸ੍ਰੀ ਅਕਾਲ। ਸੋ ਜਿਹੜੇ ਵੀ ਕੋਈ ਸਿੰਘ ਰਹਿ ਗਏ ਹੋਣ ਉਹਨਾਂ ਦੇ ਸਨਮਾਨ ਫਿਰ ਬਾਅਦ ਵਿੱਚ ਅਸੀਂ ਪਹੁੰਚਦੇ ਕਰ ਦਿਆਂਗੇ। ਬਾਹਰ ਮੀਂਹ ਸ਼ੁਰੂ ਹੋ ਗਿਆ, ਇਸ ਕਰਕੇ ਗੱਤਕਾ ਹੁਣ ਕੈਂਸਲ ਕਰਨਾ ਪਿਆ ਸਿੰਘਾਂ ਨੂੰ, ਉਹਦੇ ਲਈ ਕਿਰਪਾ ਕਰਕੇ ਖਿਮਾ ਹੈ।
1: ਹੁਣ ਬੇਨਤੀ ਕਰਦਾ
0: ਦੇ ਦਿਓ,
1: ਹਾਂਜੀ ਹੁਣ ਮੈਂ ਬੇਨਤੀ ਕਰਦਾ ਭਾਈ ਰਵਿੰਦਰ ਸਿੰਘ ਹੋਣਾ ਨੂੰ, ਪ੍ਰਧਾਨ ਸਾਹਿਬ ਜੀ ਨੂੰ, ਕਿ ਬਾਬਾ ਅਵਤਾਰ ਸਿੰਘ ਜੀ ਹੁਣਾਂ ਨੂੰ ਕਿ ਉਹ ਭਾਈ ਰਵਿੰਦਰ ਸਿੰਘ ਜੀ ਹੁਣਾਂ ਦਾ ਸਨਮਾਨ ਕਰਨ ਜਿਨ੍ਹਾਂ ਨੇ ਸਾਰੇ ਕਾਰਜ ਵਿੱਚ ਬਹੁਤ ਬਹੁਤ ਯੋਗਦਾਨ ਇਹਨਾਂ ਦਾ ਹੀ ਹੈ।

0: ਮਾਤਾ ਜੀ ਸਾਡੇ ਕੋਲ ਆਏ ਹਨ, ਉਹ ਪੰਜਾਂ ਸਿੰਘਾਂ ਨੂੰ ਸਰੂਪੇ ਦੇਣਾ ਚਾਹੁੰਦੇ ਹਨ। ਆ ਜਾਓ ਮਾਤਾ, ਅੱਗੇ ਆ ਜਾਓ। ਬੋਲੇ ਸੋਨਿਹਾ, ਬੋਲੇ ਸੋਨਿਹਾ। ਬੋਲੇ ਸੋਨਿਹਾ, ਬੋਲੇ ਸੋਨਿਹਾ। ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਸਪੈਸ਼ਲ ਇਹਨਾਂ ਲਈ ਸਰੂਪੇ ਲਿਆਏ ਹਨ।
1: ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸਾਰਿਆਂ ਦਾ, ਸਾਰਿਆਂ ਸਿੰਘਾਂ ਦਾ ਫਿਰ ਹਾਰਦਿਕ ਧੰਨਵਾਦ।
0: ਬੋਲੇ ਸੋਨਿਹਾ,
1: ਸਤਿਕਾਰਯੋਗ
0: ਜੀ ਦਾ ਬਹੁਤ ਧੰਨਵਾਦ,
1: ਸਤਿਕਾਰਯੋਗ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ। ਜਿੰਨੀ ਜ਼ਿੰਦਗੀ ਸਰੀਰ ਵਿੱਚ ਸਾਹ ਰਹਿਣਗੇ, ਬਾਈ ਜੀ ਦਾ ਇਹ ਵੱਡਾ ਪਰਉਪਕਾਰ ਤੇ ਅਹਿਸਾਨ ਸਦਾ ਮੇਰੇ ਨਾਲ ਰਹੇਗਾ। ਸਦਾ ਆਪਣੇ ਚਰਨਾਂ ਵਿੱਚ ਆਪ ਜੀ ਨੇ ਜਗ੍ਹਾ ਬਖਸ਼ੀ ਰੱਖਣੀ, ਤੇ ਇਸੇ ਤਰ੍ਹਾਂ ਸਦਾ ਪਿਆਰ ਬਖਸ਼ਿਸ਼ ਕਰਕੇ ਬਾਈ ਜੀ ਨਿਵਾਜਦੇ ਰਹਿਣਾ। ਭਾਈ ਇਕਬਾਲ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ। ਸਵੇਰੇ ਅੰਮ੍ਰਿਤ ਸੰਚਾਰ ਦੀ ਸੇਵਾ ਵੀ ਦੋਨੇ ਸਿੰਘਾਂ ਨੇ ਕੀਤੀ, ਭਾਈ ਇਕਬਾਲ ਸਿੰਘ ਜੀ, ਭਾਈ ਅਰਸ਼ਦੀਪ ਸਿੰਘ ਜੀ ਨੇ ਸਾਰੀ ਰਾਤ ਤਿਆਰੀ ਵੀ ਕੀਤੀ, ਸਾਰਾ ਕੁਝ ਉਹਨਾਂ ਨੇ ਨਾਲ ਕਿਰਪਾ ਕਰਕੇ ਨਿਭਾਇਆ, ਬਹੁਤ ਧੰਨਵਾਦ। ਲੰਗਰਾਂ ਦੀਆਂ ਸੇਵਾਵਾਂ ਭਾਈ ਅਵਤਾਰ ਸਿੰਘ ਜੀ ਦੁੱਗਲ ਹਰ ਰੋਜ਼ ਕਰਦੇ ਰਹੇ, ਉਹਨਾਂ ਦਾ ਧੰਨਵਾਦ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗ੍ਰੰਥੀ ਸਿੰਘਾਂ ਦਾ ਸਨਮਾਨ ਮੇਰੇ ਕੋਲ ਹਜੇ ਬਕਾਇਆ ਹੈ, ਉਹ ਮੈਂ ਵੱਖਰਾ ਇਹਨਾਂ ਨੂੰ ਭੇਟ ਕਰਨਾ। ਸੋ ਜਿਨ੍ਹਾਂ ਦੇ ਉਦਮ ਨਾਲ ਜੋ ਕੁਝ ਕਹਿ ਦਿੱਤਾ ਉਹ ਮੰਨ ਲਿਆ, ਬਸ ਇਹ ਸਾਡੀ ਸ਼ਾਇਦ ਇੱਥੋਂ ਦੇ ਗੁਰੂ ਘਰ ਦੇ ਪ੍ਰਧਾਨ ਤੇ ਸੈਕਟਰੀ ਹੋਣਗੇ ਜਿਹਨਾਂ ਨੂੰ ਸਤ ਵਚਨ ਕਹਿਣਾ ਆਉਂਦਾ ਹੋਏਗਾ, ਨਹੀਂ ਏਦਾਂ ਦਾ ਸੁਭਾਅ ਨਹੀਂ ਹੁੰਦਾ ਆਮ ਕਰਕੇ। ਸੋ ਮੈਂ ਬੇਨਤੀ ਕਰਾਂ ਬਾਈ ਜੀ ਨੂੰ ਤੇ ਬਾਬਾ ਰਣਜੀਤ ਸਿੰਘ ਜੀ ਨੂੰ, ਭਾਈ ਹਰਪਾਲ ਸਿੰਘ ਜੀ ਤੇ ਭਾਈ ਦਲਜੀਤ ਸਿੰਘ ਜੀ, ਦੋਨਾਂ ਸਿੰਘਾਂ ਨੂੰ ਮਹਾਰਾਜ ਜੀ ਦੀ ਬਖਸ਼ਿਸ਼ ਸਰੂਪਾ ਉਹ ਭੇਟ ਕਰੋ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਵੱਡਾ ਕਾਰਜ ਹੋਇਆ ਹੈ। ਬੋਲੇ ਸੋ ਨਿਹਾਲ, ਭਾਈ ਦਲਜੀਤ ਸਿੰਘ ਜੀ ਸਰੂਪਾ ਉਹ ਪ੍ਰਾਪਤ ਕਰਦੇ, ਸਤਿ ਸ੍ਰੀ ਅਕਾਲ। ਭਾਈ ਹਰਪਾਲ ਸਿੰਘ ਜੀ, ਬੋਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ ਜੀ। ਬਾਬਾ ਜੀ ਨੂੰ ਦੇ ਤਾ ਸਰੂਪਾ, ਦੇਤਾ, ਠੀਕ ਹੈ। ਭਾਈ ਅਵਤਾਰ ਸਿੰਘ ਜੀ ਦੁੱਗਲ ਉਹ ਰਹਿ ਗਏ, ਉਹ ਬਾਬਾ ਭਾਈ ਜਰਨੈਲ ਸਿੰਘ ਜੀ ਆ ਗਏ, ਢਾਡੀ ਸਿੰਘ, ਉਹਨਾਂ ਨੂੰ ਦੇ ਦਿਓ ਸਰੂਪਾ। ਭਾਈ ਜਰਨੈਲ ਸਿੰਘ ਜੀ, ਹਾਂਜੀ, ਸਤਿ ਸ੍ਰੀ ਅਕਾਲ। ਢਾਡੀ ਜਥਾ ਭਾਈ ਜਰਨੈਲ ਸਿੰਘ ਜੀ ਖੁੰਡਾ, ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੂੰ ਬੇਨਤੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਜੀ। ਬੋਲੇ ਸੋ ਨਿਹਾਲ, ਬਹੁਤ ਧੰਨਵਾਦ ਜੀ। ਹੁਣ ਆਓ ਆਪਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਸੂਖਮ, ਪਹਿਲਾਂ ਸੁਖਾਸਨ ਸੇਵਾ ਮਹਾਰਾਜ ਦੀ ਹੁਣ ਹੋਏਗੀ, ਜਿਹੜੀਆਂ ਸੰਗਤਾਂ ਨੇ ਪੋਥੀ ਸਾਹਿਬ ਲੈ ਕੇ ਜਾਣੀਆਂ ਨੇ, ਲਾਇਬ੍ਰੇਰੀ ਦੇ ਅਗਲੇ ਪਾਸੇ ਹੁਣ ਸਟਾਲ ਹੋਏਗਾ, ਉੱਥੋਂ ਤੁਸੀਂ ਆਪਣੀਆਂ ਪੋਥੀ ਸਾਹਿਬ ਹੁਣ ਪ੍ਰਾਪਤ ਕਰ ਲਓ।
2: ਸਤਨਾਮ ਸ੍ਰੀ ਵਾਹਿਗੁਰੂ ਜੀ।
1: ਇੱਕ ਮਿੰਟ, ਸੋ ਬੇਨਤੀ ਆ, ਜਿਹੜੀਆਂ ਸੰਗਤਾਂ ਨੇ ਪੋਥੀ ਸਾਹਿਬ ਲੈ ਕੇ ਜਾਣੀਆਂ ਸੀ, ਬਾਹਰ ਸੰਗਤ ਜ਼ਿਆਦਾ ਹੋਣ ਕਰਕੇ ਪਲਾਨ ਆਪਾਂ ਚੇਂਜ ਕਰ ਲਿਆ, ਤੁਸੀਂ ਦਫ਼ਤਰ ਵਿੱਚ $70 ਭੇਟਾ ਜਮ੍ਹਾਂ ਕਰਵਾ ਕੇ ਉੱਥੋਂ ਤੁਹਾਨੂੰ ਇੱਕ ਪਰਚੀ ਦਿੱਤੀ ਜਾਏਗੀ। $70 ਭਾਵੇਂ ਕਾਰਡ ਨਾਲ ਪੇ ਕਰ ਦਿਓ ਭਾਵੇਂ ਕੈਸ਼, ਉਹ $70 ਲੈ ਕੇ ਪਰਚੀ ਲੈ ਕੇ ਸਮਾਪਤੀ ਤੋਂ ਬਾਅਦ ਤੁਸੀਂ ਇੱਥੇ ਆ ਜਾਣਾ, ਇੱਥੇ ਤੁਹਾਨੂੰ ਸੇਵਾਦਾਰ ਪੋਥੀਆਂ ਅਤੇ ਰੇਲਾਂ ਇੱਥੋਂ ਦੇਣਗੇ। ਸੋ ਉਹ ਸਾਰਾ ਕੁਝ ਤੁਹਾਨੂੰ ਇੱਥੋਂ ਦੱਸਣਗੇ, ਹੱਥ ਸੁੱਚੇ ਕਰਕੇ ਤੁਸੀਂ ਪਰਚੀ ਉੱਥੋਂ ਕਟਾ ਕੇ $70 ਦੀ, ਅਤੇ ਉਹ ਪਰਚੀ ਇੱਥੇ ਲੈ ਕੇ ਆ ਜਾਣਾ, ਅਤੇ ਫਿਰ ਤੁਹਾਨੂੰ ਪੋਥੀ ਸਾਹਿਬ ਭੇਟ ਕੀਤੀਆਂ ਜਾਣਗੀਆਂ। ਗੱਤਕੇ ਦਾ ਅਖਾੜਾ ਮੀਂਹ ਹੋਣ ਕਰਕੇ ਕੈਂਸਲ ਹੋ ਗਿਆ। ਸੋ ਹੁਣ ਸਤਿਕਾਰਯੋਗ ਬਾਬਾ ਜੀ, ਸੋ ਗੁਰੂ ਘਰ ਦੇ ਬੜੇ ਪਿਆਰੇ ਸੇਵਾਦਾਰ ਨੇ 10 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ 4 ਘੰਟੇ ਨਿਰੰਤਰ ਪਿਛਲੇ 25 ਸਾਲ ਤੋਂ ਰੌਲ ਲਾਉਂਦੇ ਆ ਭਾਈ ਬਲਵਿੰਦਰ ਸਿੰਘ ਜੀ ਸੰਧੂ ਬੋਲੇ ਸੋ ਨਿਹਾਲ 25 ਸਾਲ ਤੋਂ ਨਿਰੰਤਰ ਵਿਣ ਨਾਂਗਾ 4 ਘੰਟੇ ਰੋਜ਼ ਰਾਤ ਨੂੰ ਅਖੰਡ ਪਾਠ ਸਾਹਿਬ ਜੀ ਦੀ ਰੌਲ ਲਾਉਂਦੇ ਆ ਸੋ ਇਸ ਕਰਕੇ ਉਹਨਾਂ ਦਾ ਬਹੁਤ ਧੰਨਵਾਦ ਗੁਰੂ ਘਰ ਵੱਲੋਂ ਸਨਮਾਨ ਦਿੱਤਾ ਗਿਆ ਹੈ ਸਤਿਕਾਰਯੋਗ ਬਾਬਾ ਪਰਮਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸੇਵਾ ਕਰ ਦੇਣ ਫਿਰ ਅਰਦਾਸ ਤੇ ਮਹਾਰਾਜ ਜੀ ਦੇ ਸੁਖਾਸਨ ਸਾਰਿਆਂ ਦਾ ਧੰਨਵਾਦ ਜੀ ਭੁੱਲਾਂ ਦੀ ਖਿਮਾ ਬਖਸ਼ਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ ਸ੍ਰੀ ਵਾਹਿਗੁਰੂ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮਨ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਪੈ ਦੁਖ ਬਿਨਾਸਨ ਹੈ ਭਗਤ ਵਛਲ ਅਨਾਥ ਨਾਥੇ ਸਰਨ ਨਾਨਕ ਪੁਰਖ ਚੁਤ ਹੈ ਕੋਰ ਦੋਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾਂ ਬਿਖਿਆਦਨ ਮਿਟੰਤ ਸਗਲ ਸਮਰੰਥ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕ੍ਰੋਧ ਸੋਰਠ ਮਹਲਾ ਪੰਜਵਾ ਗੁਰਕਾ ਸਬਦ ਰਖਵਾਰੇ ਚੌਂਕੀ ਚੌਹ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾਂ ਕਿ ਸੇਵ ਨ ਬਿਰਥੀ ਜਾਸੀ ਅਨਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਮਨਾਈ ਰਾਮ ਨਾਮ ਖਦ ਦੀਆ ਏਕਾਲ ਮਿਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਹੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟ ਹੈ ਨਿਕਟ ਨ ਜਾਇਓ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤ ਵਹੁ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਇਕ ਓਵੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖਿਆ ਕਰਤੇ ਕਾ ਹੋਈ ਬੀਚਾਰੋ ਤਤਕਰ ਗਾਵਹੁ ਸੋਹਿਲਾ ਸਿਵ ਰਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸਮਾਲਿਅਨ ਦੇਖੈ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵਹੁ ਤੇਲ ਦੇਹੁ ਸਜਣ ਸੀਸਣਿਆ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਟਾਈ ਤੋਏ ਰਹਾਓ ਵਿਸ਼ਵੇ ਤਸਿਆ ਕੰਨਿਆ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਾ ਅਨੁਲੋ ਪਵਨ ਚਮਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦਵਾ ਜੰਤ ਭੇਰੀ ਰਹਾਓ ਸਹਸਤਮ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸਤਮ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਸ ਭਾਵੇ ਸੁਆਰਤੀ ਹੋਏ ਹਰ ਚਰਨ ਕਵਲ ਮਖਰੰਦ ਲੋ ਬਿਥਮਨੋ ਅਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌਣੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਣ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜੁਲੀ ਪੁਨਵਡਾ ਹੇ ਕਰ ਡੰਡੋਤ ਪੁਨਵਡਾ ਹੇ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੰਤਰ ਹੋ ਮੈਂ ਖੰਡਾ ਹੇ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੇ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਵਡਾ ਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੇ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆ ਗਏ ਬਸੰਤ ਸੁਹੇਲਾ ਔਤ ਘਟੇ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਬਿਹਾ ਜਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਹੁ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਕੀ ਅਰਦਾਸ ਜੀਉ ਪਿੰਡ ਸਭ ਕਹੁ ਨਾਨਕ ਸਭ ਕੋਈ ਨਾਉ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਦਿਆ ਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਪਵਿੱਤਰ ਸਰੂਪ ਦੀ ਸੇਵਾ ਕਰਦਿਆਂ ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਹੁਣ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੇ ਦਾਰੇ ਦੇਖ ਕੇ ਨਿਹਾਲ ਕਰਨਾ ਜੀ। ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਓ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰ ਮਾਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਦ ਡਿੱਠੇ ਸੱਚੇ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਭਾਦੋਏ ਭਰਮ ਭੁਲਾਣੀਆ

ਰੱਖਣ ਵਾਲਾ ਹੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹਿ ਨਾ ਕੋਏ

ਉਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਇ ਨਾ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ

ਚਾਹੋ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਾਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ

ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ

ਨਾਨਕ ਹੁਕਮੀ ਆਵਹੁ ਜਾਹੁ। ਤੀਰਥ ਤਪ ਦਇਆ ਦਾਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਨਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੇਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਨ ਸੋ ਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ। ਕਵਨ ਸੇ ਰੁੱਤੀ ਮਾਹੁ, ਕਵਨ ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੁ, ਨਾ ਕੋਈ ਜਾ ਕਰਤਾ ਸਿਰਠੀ ਕਾਉ। ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ। ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ। ਜੇ ਕੋ ਆਪਾ ਉਜਾਣੈ ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਓੜਕ ਓੜਕ ਭਾਲ, ਥੱਕੇ ਵੇਦ ਕਹਿਣ ਇਕ ਵਾਤ। ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ। ਨਦੀਆ ਅਤੈ ਵਾਹ, ਪਵਹੈ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨਹੋ ਨਾ ਵੀਸਰ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ।

ਵਸੈ ਮਨ ਮਾਹੀ। ਤਿਥੈ ਭਗਤ ਵਸੈ ਹੈ ਕਿ ਲੋ ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ। ਚੰਗੇ ਆਈਆ ਬੁਰੇ ਆਈਆ।

ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ, ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਧਾਮੰ, ਨਮਸਤੰ ਅਜੀਤੇ, ਨਮਸਤੰ ਅਭੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਿਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੋਜੋਗੇ, ਨਮਸਤੰ ਅਰੰਗੇ, ਨਮਸਤੰ ਅਪੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਭਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਪਾਲੇ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੋਬਨਮੇ, ਨਮੋ ਸਰਬਗੌਣੇ, ਨਮੋ ਸਰਬਭਾਉਣੇ, ਨਮੋ ਸਰਬਰੰਗੇ, ਨਮੋ ਸਰਬਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਅਬਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰਗ, ਨਮਸਤੰ ਕਿਰਤਾਰੰ, ਨਮੋ ਸਰਬਧੰਦੇ, ਨਮੋਸਤ ਅਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤਰਾਗੇ, ਨਮਸਤੰ ਸੁਹਾਗੇ, ਨਮੋ ਸਰਬਸੋਖੰ, ਨਮੋ ਸਰਬਪੋਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬਦਿਆਲੇ, ਨਮੋ ਸਰਬ

ਤਾਤ ਸੋ ਜਾਨਈ ਕਿਹ ਜੇਬ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ, ਚੱਕਰ ਬੱਕਰ ਫਿਰੈ ਚੱਤਰ ਚੱਕ, ਮਾਨ ਹੀ ਪੁਰਤੀਨ, ਲੋਕ ਚੌਦਹਿ ਕੇ ਬਿਖੈ। ਜਗ ਜਾਪਈ ਜਿਹ ਜਾਪ, ਆਦ ਦੇਵ ਅਨਾਦ ਮੂਰਤ, ਥਾਪਿਓ ਸਭੈ ਜਿਹ ਥਾਪ, ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬ ਬਿਸਵ ਰਚਿਓ ਸਵਯੰ ਭਵ, ਗੜਨ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ, ਅਕਾਲ ਪੁਰਖ ਆਦੇਸ, ਧਰਮ ਧਾਮ ਸੋ ਭਰਮ ਰਹਿਤ, ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ, ਜਾ ਕਹਿ ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤ, ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ, ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ, ਅੰਗਹੀਨ ਅਭੰਗ ਅਨਾਤਮ, ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਕਾਇਕ, ਸਰਬ ਕੋ ਪ੍ਰਤਪਾਰ, ਸਰਬ ਗੰਤਾ ਸਰਬ ਹੰਤਾ, ਸਰਬ ਤੇ ਅਨਭੇਖ, ਸਰਬ ਸ਼ਾਸਤਰ ਨਾ ਜਾਨ ਹੀ ਜਿਹ ਰੂਪ ਰੰਗ ਅਰ ਰੇਖ, ਪਰਮ ਵੇਦ ਪੁਰਾਣ ਜਾ ਕਹਿ, ਨੇਤ ਭਾਖਤ ਨਿਤ ਕੋਟ ਸਿਮ੍ਰਿਤ, ਪੁਰਾਣ ਸ਼ਾਸਤਰ ਨਾ ਆਵ ਹੀ ਬਹੁ ਚਿਤ, ਮਦ ਭਾਰ ਛੰਦ ਤਵੈ ਪ੍ਰਸਾਦ, ਗੁਣ ਗਣ ਉਦਾਰ ਮਹਿਮਾ ਅਪਾਰ, ਆਸਨ ਅਭੰਗ ਉਪਮਾ ਅਨੰਗ, ਅਨਭਉ ਪ੍ਰਕਾਸ ਨਿਸ ਦਿਨ ਅਨਾਸ, ਆ ਜਾਨ ਬਾਹੁ ਸਾਹਾਨ ਸਾਹੁ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਇੰਦਰਾਨ ਇੰਦਰ ਬਾਲਾਨ ਬਾਲ, ਰੰਕਾਨ ਰੰਕ ਕਾਲਾਨ ਕਾਲ, ਅਨਭੂਤ ਅੰਗ ਅਭ ਅਭੰਗ, ਗਤਮਿਤ ਅਪਾਰ ਗੁਣ ਗਣ ਉਦਾਰ, ਮੁਨ ਗਣ ਪ੍ਰਣਾਮ ਨਿਰਭੈ ਨਿਕਾਮ, ਅਤ ਦੁਤ ਪ੍ਰਚੰਡ ਮਿਤ ਗਤ ਅਖੰਡ, ਆਲਿਸ਼ਯ ਕਰਮ ਅਦ੍ਰਿਸ਼ਯ ਧਰਮ, ਸਰਬਾ ਭਾਰ ਨਾਢੈ ਅਨ ਡੰਡ ਬਾਢੈ, ਚਾਚਰੀ ਛੰਦ ਤਵੈ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਅੰ ਕਰਿਅੰ ਨਿਰਨਾਮੇ ਅਕਾਮੇ, ਭੁਜੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ, ਚੱਤਰ ਚੱਕਰ ਹਰਤਾ, ਚੱਤਰ ਚੱਕਰ ਦਾਨੇ, ਚੱਤਰ ਚੱਕਰ ਜਾਨੇ, ਚੱਤਰ ਚੱਕਰ ਵਰਤੀ, ਚੱਤਰ ਚੱਕਰ ਭਰਤੀ, ਚੱਤਰ ਚੱਕਰ ਪਾਲੇ, ਚੱਤਰ ਚੱਕਰ ਕਾਲੇ, ਚੱਤਰ ਚੱਕਰ ਪਾਸੇ, ਚੱਤਰ ਚੱਕਰ ਵਾਸੇ, ਚੱਤਰ ਚੱਕਰ ਮਾਨਿਆ, ਚੱਤਰ ਚੱਕਰ ਦਾਨਿਆ, ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ, ਨਾ ਪਿੱਤਰੈ ਨਾ ਕਰਮੰਗ, ਨਾ ਕਾਏ ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ, ਭਗਵਤੀ ਛੰਦ ਤਵੈ ਪ੍ਰਸਾਦ, ਕਥਤੇ ਕਿ ਆ ਛਿਜ ਦੇਸੈ, ਕਿ ਆ ਭਿਜ ਭੇਸੈ, ਕਿ ਆ ਗੰਜ ਕਰਮੈ, ਕਿ ਆ ਭੰਜ ਭਰਮੈ, ਕਿ ਆ ਭਿਜ ਲੋਕੈ, ਕਿ ਆ ਦਿੱਤ ਸੋਕੈ, ਕਿ ਅਵਧੂਤ ਬਰਨੈ, ਕਿ ਬਿਭੂਤ ਕਰਨੈ, ਕਿ ਰਾਜੰ ਪ੍ਰਭਾ ਹੈ, ਕਿ ਧਰਮੰ ਤੁਜਾ ਹੈ, ਕਿ ਆ ਸੋਕ ਬਰਨੈ, ਕਿ ਸਰਬਾ ਅਪਰਨੈ, ਕਿ ਜਗਤੰ ਕ੍ਰਿਤੀ ਹੈ, ਕਿ ਛਤਰੰ ਛਤਰੀ ਹੈ, ਕਿ ਬ੍ਰਹਮੰ ਸਰੂਪੈ, ਕਿ ਅਨਭਉ ਅਨੂਪੈ, ਕਿ ਆਦਿ ਅਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਬਿਹੀਨੈ, ਕਿ ਏਕੈ ਅਧੀਨੈ, ਕਿ ਰੋਜੀ ਰਜਾਕੈ ਰਹੀਮੈ ਰਿਹਾਕੈ, ਕਿ ਪਾਕ ਬਿਐਬ ਹੈ, ਕਿ ਗੈਬੁਲ ਗੈਬ ਹੈ, ਕਿ ਅਪਬੁਲ ਗੁਨਾਹ ਹੈ, ਕਿ ਸਾਹਾਨ ਸਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜੀ ਦੇਹਾਂਦ ਹੈ, ਕਿ ਰਾਜ ਕਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਬੱਤਰ ਮਾਨਿਆ, ਕਿ ਸਰਬੱਤਰ ਦਾਨਿਆ, ਕਿ ਸਰਬੱਤਰ ਗਾਉਣਾ, ਕਿ ਸਰਬੱਤਰ ਭਾਉਣਾ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਰਾਜੈ, ਕਿ ਸਰਬੱਤਰ ਸਾਜੈ, ਕਿ ਸਰਬੱਤਰ ਦੀਨੈ, ਕਿ ਸਰਬੱਤਰ ਲੀਨੈ, ਕਿ ਸਰਬੱਤਰ ਜਾਹੋ, ਕਿ ਸਰਬੱਤਰ ਭਾਹੋ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਕਾਲੈ, ਕਿ ਸਰਬੱਤਰ ਪਾਲੈ, ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਕਾਜੈ, ਕਿ ਸਰਬੱਤਰ ਰਾਜੈ, ਕਿ ਸਰਬੱਤਰ ਸੋਖੈ, ਕਿ ਸਰਬੱਤਰ ਭੁਖੈ, ਕਿ ਸਰਬੱਤਰ ਤਰਾਣੈ, ਕਿ ਸਰਬੱਤਰ ਪ੍ਰਾਣ ਹੈ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਮਾਨਿਆ, ਸਦੈਵੰ ਪ੍ਰਧਾਨਿਆ,
ਕਿ ਸਰਬਤਰ ਜਾਪਿਆ ਹੈ, ਕਿ ਸਰਬਤਰ ਥਾਪਿਆ ਹੈ, ਕਿ ਸਰਬਤਰ ਭਾਨਾ ਹੈ, ਕਿ ਸਰਬਤਰ ਮਾਨਾ ਹੈ, ਕਿ ਸਰਬਤਰ ਇੰਦਰ ਹੈ, ਕਿ ਸਰਬਤਰ ਚੰਦਰ ਹੈ, ਕਿ ਸਰਬੰਗ ਕਲੀਮੈ, ਕਿ ਪਰਮੰਗ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨ ਉਲ ਵਜੂਹ ਹੈ, ਤਮਾਮ ਉਲ ਰਜੂਹ ਹੈ, ਹਮੇਸ ਉਲ ਸਲਾਮੈ, ਸਲੀਖਤ ਮੁਦਾਮੈ, ਗਨੀਮ ਉਲ ਸਿਕਸਤੈ, ਗਰੀਬ ਉਲ ਪਰਸਤੈ, ਬਿਲੰਦ ਉਲ ਮਕਾਨੈ, ਜਮੀਨ ਉਲ ਜਮਾਨੈ, ਤਮੀਜ ਉਲ ਤਮਾਮੈ, ਰਜੂ ਅਲ ਨਿਧਾਨੈ, ਹਰੀਫ ਉਲ ਅਜੀਮੈ, ਰਜਾਇਕ ਯਕੀਨੈ, ਅਨੇਕ ਉਲ ਤਰੰਗ ਹੈ, ਅਭੀਦ ਹੈ, ਅਭੰਗ ਹੈ, ਅਜੀਜ ਉਲ ਨਿਵਾਜ ਹੈ, ਗਨੀਮ ਉਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਅਭਿਦੀ ਅਨੂਪ ਹੈ, ਸਮਸਤੋਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓ ਅੰਗ ਆਦ ਰੂਪੇ ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਬਾਧੇ, ਅਗੰਜੇ ਅਗਾਧੇ, ਸੁਭੰਗ ਸਰਬ ਭਾਗੇ, ਸੋ ਸਰਬਾ ਅਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿਨਰਕੰ ਪਰਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਧੂਤ ਹੈ, ਅਨਾਸ ਹੈ, ਉਦਾਸ ਹੈ, ਅਧੰਧ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲੇਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤਵੈ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਅੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰ, ਸਰਬੰਗ ਤਰਾਣੰ, ਸਰਬੰਗ ਕਰਮੰ, ਸਰਬੰਗ ਧਰਮੰ, ਸਰਬੰਗ ਜੁਗਤਾ, ਸਰਬੰਗ ਮੁਕਤਾ, ਰਸਾਵਲ ਛੰਦ ਤਵੈ ਪ੍ਰਸਾਦ, ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ ਅਭੰਗੰ ਬਿਭੂਤੇ, ਪਰਮਾਥੰ ਪਰਮਾਥੇ ਸਦਾ ਸਰਬਸਾਥੇ, ਅਗਾਧ ਸਰੂਪੇ ਨਿਰਬਾਧ ਬਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ ਤਵੈ ਪ੍ਰਸਾਦ, ਕੇ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ, ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨੁਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਰਹੀਮ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜ ਕਰਹਿੰਦ ਹੈ, ਕਰੀਮ ਉਲ ਕਮਾਲ ਹੈ, ਕਿ ਹੁਸਨ ਉਲ ਜਮਾਲ ਹੈ, ਗਨੀਮ ਉਲ ਖਿਰਾਜ ਹੈ, ਗਰੀਬ ਉਲ ਨਿਵਾਜ ਹੈ, ਹਰੀਫ ਉਲ ਸਿਕਨ ਹੈ, ਹਿਰਾਸ ਉਲ ਫਿਕਨ ਹੈ, ਕਲੰਕੰ ਪਰਨਾਸ ਹੈ, ਸਮਸਤ ਉਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਪਰਨਾਸ ਹੈ, ਬਿਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸੁਲ ਰਵਨ ਹੈ, ਤਮਾਮ ਉਲ ਤਮੀਜ ਹੈ, ਸਮਸਤੁਲ ਅਜੀਜ ਹੈ, ਪਰੰ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸੁਲ ਅਭੇਖ ਹੈ, ਜਮੀਨ ਉਲ ਜਮਾ ਹੈ, ਅਮੀਕ ਉਲ ਇਮਾ ਹੈ, ਕਰੀਮ ਉਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਬਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤਵੈ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣ ਗਨ ਮੁਦਾਮ, ਅਰ ਬਰ ਅਗੰਜ, ਹਰ ਨਰ ਪ੍ਰਭੰਜ, ਅਨ ਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ, ਅਨੁਭਵ ਅਨਾਸ, ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ, ਜਲ ਥਲ ਮੁਦਾਮ, ਅਨ ਛਿਜ ਅੰਗ, ਆਸਨ ਅਭੰਗ, ਉਪਮਾ ਅਪਾਰ, ਗਤਮਿਤ ਉਦਾਰ,
ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਤੁਰਾਸ ਆ ਜਾਨ ਬਾਹੁ ਏਕੈ ਸਦਾਹੁ ਓਅੰਕਾਰ ਆਦਿ ਕਥਨੀ ਅਨਾਦਿ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਆਜਿਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਤੁਟ ਭੰਡਾਰ ਅਨ ਥਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲੈ ਹੈ ਅਰ ਕਾਲੈ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾਕਰ ਹੈ ਬਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾਕਰ ਹੈ ਅਜੱਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰਗ ਭਰ ਹੈ ਕਰੁਣਾਲਾ ਹੈ ਨਿਰਿਪਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬੇਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨਾਰੰਗੇ ਨਾਰੂਪੇ ਨਾਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਪੁਕਰਮੰ ਪਰਨਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰ ਪਰਨਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੋਯੰ ਭਵ ਸੁਭੰ।

ਹਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਉਨਾ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੀ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਾਲ ਮੈਂ ਥਾਲ ਮੈਂ ਪਾਲ ਹੀ ਪਾਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਥ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋਉ ਬੁਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋਉ ਬੁਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਹ ਰੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਾਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨੇ ਵਰੀਐ ਹੂਜੋ ਸਦਾ ਹਮਾਰੇ ਪੱਛਾ

ਸ੍ਰੀ ਅਸ ਤੁਜ ਜੂ ਕਰੀ ਅਹੁ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਭਕਾਰ ਨਿਰਲੰਬ ਆਦਿ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦਿ ਸਰੂਪ ਸੋਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਅ ਉਬਾਰ ਅਸਿੱਖਿਅ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਾਨ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾ ਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅਡਿਲ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰਹਿ ਸਹਸ ਪਨਿਜੈ ਅਰਧ ਸਹਸ ਪੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ
मैं ना कहियो सब तोहे बखानियो दोहरा सगल द्वार कौ छाड़ कै गहयो तुहारो द्वार बाहे गहे की लाज आस गोबिंद दास तुहार सगल द्वार कौ छाड़ कै गहयो तुहार।

ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ, ਵਾਧਾਈਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈਆ, ਸਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਨਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਤੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਾਣ ਪਾਵੈ, ਪਾਵੈ ਤਾ ਸੋ ਜਾਣ ਦੇਹ, ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵਹੁ ਸੰਤ ਪਿਆਰਿਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹਿ ਨਾਨਕ ਸੁਨਹੋ ਸੰਤ ਹੋ, ਕਥਿਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ, ਸਾਥ ਤੇਰੈ ਚੱਲੈ ਨਾਹੀ ਤਿਸ ਨਾਲ, ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ, ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ, ਹੇ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ, ਏ ਆਖ ਹੈ ਤਾ ਵੇਖ ਹੈ, ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ, ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ,
ਸਤ ਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੁਨ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੈ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੈ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇੱਕ ਪਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀ ਆਹੋ ਮੈਲੇ ਬਾਹਰ ਹੋ ਨਿਰਮਲ ਜੀ ਆਹੋ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ ਫਿਰ ਹੈ ਜਿਉ ਬੇਤਾ ਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਆ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ
ਕਹੈ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵਏ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਲੱਗੀ ਤ੍ਰਿਸ਼ਨਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆ

ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ, ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ। ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ। ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੇ। ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ। ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ। ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹੁ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ। ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ। ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ। ਹਰ ਨਿਹਾਲਿਆ ਇਹੋ ਵਿਸ ਸੰਸਾਰ, ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ। ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ। ਸਰੀਰ ਲਾਏ ਸੁਨਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ। ਰਸਨਾ ਰਸ ਸਮਾਣੀ ਸੱਚ ਅਲੱਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ ਵਜਾਇਆ। ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ ਗਾਵਹੋ ਤਾ ਸੋਹਿਲਾ ਘਰ। ਸਾਚੈ ਜਿਥੈ ਸਦਾ ਸੱਚ ਧਿਆਵ, ਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ। ਗੁਰਮੁਖ ਜਿਨਾ ਬੁਝਾਵ, ਹੇ ਇਹੋ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸੇ ਸੋ ਜਨ ਪਾਵ, ਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ। ਹੇ ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ, ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ।

ਸਤ ਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

ਛੁੜ ਕਿਉਰੋ ਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿਨ੍ਹਾਂ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਭਾਇ ਵਿਗੁਚੀਐ ਗਲ ਪਈ ਸੋ ਜਾਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ ਰੈਣ ਵਿਹਾਣੀ ਪਛੁਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰ ਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਾਨ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਕੀਏ ਪ੍ਰਭ ਪਾਇਆ ਹਉ ਤਿਨ ਕੈ ਸਾਧ ਬਲਿਹਾਰ ਨਾਨਕ ਹਰ ਜੀ ਮਯਾ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸੀ ਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ ਪਕੜ ਚਲਾਏ ਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੂ ਤੇ ਕਿਨੈ ਮਾਹੇ ਜਿਨ ਸਿਉ ਲੱਗਾ ਹੇਤ

ਸੇ ਭਾਦੋਏ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ ਅਸੁਣ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲਾਡ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤ ਹੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ ਅਸੋ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਏ ਕਤਿਕ ਕਰਮ ਕਮਾਵਨੇ ਦੋਸ ਨਾ ਕਾਹੂ ਜੋਗ ਪਰਮੇਸਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਹੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ ਮੰਗਿਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆਹ ਤਿਨ ਕੀ ਸੁਭਾ ਕਿਆ ਗਣੀ ਜੇ ਸਾਹਿਬ ਮੇਲੜੀਆਹ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਹ ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜੀਆਹ ਤਿਨ ਦੁਖ ਨਾ ਕਬਹੂ ਉਤਰੈ ਸੇ ਜਾਮ ਕੈ ਵਸ ਪੜੀਆਹ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਹ ਰਤਨ ਜਵੇਹਰ ਲਾਲ ਹਾਰ ਕੰਠ ਤਿਨਾ ਜੜੀਆਹ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਹ ਮੰਗਿਰ ਪ੍ਰਭ ਆਰਾਧਨਾ ਮੰਗਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਹ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੁੜਿਆਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣੈ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਵਾਨ ਸੱਚੈ ਮਾਰਗ ਚੱਲ ਦਿਆ ਉਸਤਤ ਕਰੇ ਜਹਾਨ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕੰਡ ਯਹਿ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇੱਛ ਪੁਨੀ ਵਡ ਭਾਗਣੀ ਵਾਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵ ਹੀ ਗੀਤ ਗੋਬਿੰਦ ਅਲਾਏ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓ ਨ ਨਿਹਚਲ ਦਿੱਤੀਅਨ ਜਾਏ ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਭਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਿਧਾ ਨਸੇ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਪਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਅਤੇ ਪਾਵਨ ਬਾਣੀ ਬਾਰਹ ਮਾਹ ਦੇ ਪਾਠ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਮਹਾਰਾਜ ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸਮੁੱਚੀਆਂ ਸਿੱਖ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਪਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੀਰਘ ਆਰਬਲਾ ਵਿਦਿਆ ਦੀ ਦਾਤ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ
ਜੀਵਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਆਪ ਜੀ ਨੇ ਤਰੱਕੀ ਬਖਸ਼ਿਸ਼ ਕਰਨੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਤੇ ਮਹਾਂਵਾਕਾਂ ਅਨੁਸਾਰ ਸਭ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

है गुर रखन वाला हित। वाहे गुरु जी का खालसा, वाहे गुरु जी की फतेह।

जित मेरा मन जपे हर नाम, सफल मूरत सफल हो करी, जित रसना उचरे हर नाम।

Mürü, va, mürü, va, mürü, va, mürü, va, mürü.

Yürü, va, yürü.

दर्शन परसया गुरु कै जन्म मरण दुख जाए।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ, ਦਸਾਂ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ ਸੁਭਾਅ ਘੜੀਆਂ ਪ੍ਰਾਪਤ ਹੋਈਆਂ ਨੇ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਤਿਨ੍ਹਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਗੁਰਬਾਣੀ ਕਥਾ ਵਿਚਾਰ ਦਾ। ਅੱਜ ਭਾਦਰੋਂ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਜੋ ਇਸ ਮਹੀਨੇ ਦੁਆਰਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਬਾਰਾਂ ਮਹਾਂ ਦੀ ਬਾਣੀ ਦੁਆਰਾ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਇੱਕ ਵਾਰ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਪਿਆਰ ਸਤਿਕਾਰ ਸਹਿਤ ਲੁਆਵ ਹਾਜ਼ਰੀਆਂ ਉਚਾਰਨ ਕਰੋ।

ਸਾਹਿਬ ਜੀ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪ੍ਰਤੱਖ ਹਰੀ ਦਾ ਸਰੂਪ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਭਾਦਰੋਂ ਦੇ ਮਹੀਨੇ ਦੁਆਰਾ, ਜਿਨ੍ਹਾਂ ਦਾ ਇਸਤਰੀਆਂ ਦਾ ਦੂਜਾ ਲੱਗਾ ਹੇਤ ਆਪਣੇ ਪਤੀ ਦੇ ਪਿਆਰ ਨੂੰ ਛੱਡ ਕੇ ਦੂਜਿਆਂ ਇਸਤਰੀਆਂ ਦੇ ਪਤੀ ਦੇ ਨਾਲ ਹੇਤ ਪ੍ਰੇਮ ਲੱਗਾ ਹੈ, ਉਹ ਇਸਤਰੀਆਂ ਭਰਮ ਕਰਕੇ ਭੁੱਲੀਆਂ ਹੋਈਆਂ ਨੇ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਉਹ ਆਪਣੇ ਤਨ ਦੇ ਉੱਪਰ ਭਾਵੇਂ ਲੱਖਾਂ ਹੀ ਸ਼ਿੰਗਾਰ ਕਰਨ ਪਰ ਪਤੀ ਦੇ ਪ੍ਰੇਮ ਤੋਂ ਸੱਖਣੀਆਂ ਹੋਣ ਕਰਕੇ ਉਹਨਾਂ ਦਾ ਕੀਤਾ ਹੋਇਆ ਸ਼ਿੰਗਾਰ ਇਹ ਕਿਸੇ ਕੰਮ ਨਹੀਂ। ਬਾਣੀ ਦੇ ਅੰਦਰ ਇਹ ਪਾਵਨ ਬਚਨ ਪੜ੍ਹਦੇ ਹਾਂ, ਸਾ ਕੋ ਸੁੱਧ ਸਾ ਕੋ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ, ਫਿਰ ਛੋਡਿਆ ਘਰ ਆਪਣੇ ਪਰ ਪੁਰਖੇ ਨਾਲ ਪਿਆਰ, ਸਾ ਕੋ ਸੁੱਧ ਸਾ ਕੋ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਇਸੇ ਤਰ੍ਹਾਂ ਦੂਜੇ ਭਾਏ ਪਿਆਰ, ਜਿਹੜੀਆਂ ਇਸਤਰੀਆਂ ਪਤੀ ਦੇ ਪ੍ਰੇਮ ਤੋਂ ਵਾਂਝੀਆਂ ਪਰ ਪੁਰਖੇ ਦੇ ਨਾਲ ਪਿਆਰ ਰੱਖਦੀਆਂ ਨੇ, ਉਹਨਾਂ ਦੇ ਤਾਂ ਹੀ ਬਾਣੀ ਦੇ ਅੰਦਰ ਕੋ ਸੁੱਧ ਕੋ ਲੱਖਣੀ ਅਤੇ ਕੁਨਾਰ ਆਖਿਆ ਹੈ। ਚੂੜਾ ਭੰਨ ਪਲੰਘ ਸਿਉ ਮੁੰਦੇ ਸਣ ਬਾਹੀ ਸਣ ਬਾਹਾਂ, ਏਤੇ ਵੇਸ ਕਰੇਦੀਏ ਮੁੰਦੇ ਸਹੁਰਾਤੋ ਅਵਰਾਹਾ। ਇਸੇ ਤਰ੍ਹਾਂ ਜਿਹੜੀਆਂ ਜੀਵ ਰੂਪ ਇਸਤਰੀਆਂ ਪਤੀ ਪਰਮਾਤਮਾ ਦੇ ਪ੍ਰੇਮ ਤੋਂ ਖਾਲੀ ਹਨ, ਦੂਜਾ ਲੱਗਾ ਹੇਤ ਪਰਮਾਤਮਾ ਨੂੰ ਛੱਡ ਕੇ ਦੇਵੀ ਦੇਵਤਿਆਂ ਦੇ ਨਾਲ ਜਾਂ ਦੰਭੀ ਪਖੰਡੀ ਦੇਹਧਾਰੀ ਗੁਰੂਆਂ ਦੇ ਨਾਲ ਪ੍ਰੇਮ ਲਾਈ ਬੈਠੀਆਂ ਨੇ, ਉਹ ਭਾਵੇਂ ਆਪਣਾ ਜਿੰਨਾ ਮਰਜ਼ੀ ਦਿਖਾਵੇ ਦੇ ਸ਼ਿੰਗਾਰ ਕਰ ਲੈਣ ਕਿ ਅਸੀਂ ਧਰਮੀ ਹਾਂ, ਉਹਨਾਂ ਦਾ ਕੀਤਾ ਹੋਇਆ ਇਹ ਸ਼ਿੰਗਾਰ ਕਿਸੇ ਅਰਥ ਨਹੀਂ ਹੈ। ਸ਼੍ਰੀਮਾਨ ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਦੋਏ ਦਰਪਣ ਦੇਖਿਆ ਇੱਕ ਸਹਿ ਅਨੇਕ ਰੂਪ ਹੋਏ, ਦੋਏ ਨਾ ਪਾਵ ਤਰੈ ਪਹੁੰਚੈ ਨਾ ਪਾਰ ਹੈ। ਜੇ ਦੋ ਸ਼ੀਸ਼ਿਆਂ ਦੇ ਵਿੱਚ ਆਪਣਾ ਸਰੂਪ ਦੇਖੀਏ ਤੇ ਸਹੀ ਨਹੀਂ ਦਿਸਦਾ, ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਕਦੇ ਪਾਰ ਨਹੀਂ ਹੁੰਦਾ। ਦੋਏ ਦਿਸ਼ਾ ਗਹੇ ਗਹਾਏ ਸਹਿ ਹੱਥ ਪਾਉ ਟੁੱਟੈ, ਦੋ ਪਾਸਿਓਂ ਬੰਨ ਕੇ ਖਿੱਚਿਆ ਜਾਵੇ ਤੇ ਹੱਥ ਪੈਰ ਟੁੱਟਦੇ ਨੇ, ਦੁਰਾਹੇ ਦੁਚਿਤ ਹੋਏ ਭੂਲ ਪੱਗ ਧਾਰ ਹੈ। ਜੇ ਬੰਦਾ ਦੋ ਰਸਤਿਆਂ ਵਿੱਚ ਚੁਰਾਹੇ ਵਿੱਚ ਖੜਾ ਹੋਵੇ ਤੇ ਰਸਤੇ ਦੋ ਹੋਣ ਤੇ ਮਨ ਵਿੱਚ ਦੁਚਿਤੀ ਬਣ ਜਾਂਦੀ ਹੈ, ਦੁਰਾਹੇ ਦੁਚਿਤ ਹੋਏ ਭੂਲ ਪੱਗ ਧਾਰ ਹੈ, ਦੋਏ ਭੂਪ ਤਾਕੂ ਗਾਉ ਪਰ ਜਾਣਾ ਸੁਖੀ ਹੋਤ, ਇੱਕ ਨਗਰ ਦੇ ਦੋ ਰਾਜੇ ਹੋਣ ਤੇ ਉਹ ਆਪਸ ਵਿੱਚ ਲੜਦੇ ਰਹਿੰਦੇ ਨੇ, ਪ੍ਰਜਾ ਚੈਨ ਨਾਲ ਨਹੀਂ ਰਹਿ ਸਕਦੀ, ਦੋਏ ਪੁਰਖ ਹੁਣ ਕੀ ਨਾ ਕੋਲਾ ਬਧੂ ਨਾਰ ਹੈ, ਇੱਕ ਇਸਤਰੀ ਦੋ ਪੁਰਖਾਂ ਦੀ ਹੋਵੇ ਉਹ ਕੁੱਲ ਵਾਲੀ ਨਹੀਂ ਕਹਾ ਸਕਦੀ। ਇਹਨੇ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਨੇ ਦੱਸਿਆ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਗੁਰੂ ਕਾ ਸਿੱਖ ਕਹਾਉਂਦਾ ਹੋਵੇ ਔਰ ਗੁਰੂ ਦਾ ਦਰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੱਗ ਜਾਵੇ, ਦੇਹ ਧਾਰੀਆਂ ਨੂੰ ਆਪਣਾ ਗੁਰੂ ਬਣਾ ਲਵੇ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ।
ਉਹ ਜਮਾਂ ਦੀ ਬਾਰ ਤੋਂ ਕਿਸ ਤਰ੍ਹਾਂ ਬਚੇ।

ਇਸਤਰੀ ਨੂੰ ਇਹ ਸੰਸਾਰ ਸਾਗਰ ਤੋਂ ਪਾਰ ਲਾਉਣ ਵਾਲਾ ਹੈ। ਗੁਰੂ ਨੂੰ ਹੀ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵਿਚੋਲਾ ਦੱਸਿਆ, ਹਰ ਦਰਗਹਿ ਕਾ ਬਸੀਠ। ਦਰਗਾਹ ਦਾ ਵਿਚੋਲਾ ਗੁਰੂ ਹੈ ਜਿਹੜਾ ਜੀਵ ਰੂਪ ਇਸਤਰੀ ਨੂੰ ਪਰਮਾਤਮਾ ਪਤੀ ਦੇ ਨਾਲ ਮਿਲਾਉਣ ਵਾਲਾ ਹੈ। ਪਰ ਮਹਾਰਾਜ ਬਖਸ਼ਿਸ਼ ਕਰਦੇ ਨੇ ਭਾਦੋਏ ਤੋਂ ਭਾਵ ਦਵੈਤ ਭਾਵ ਵਿੱਚ ਜਿਹੜੀਆਂ ਇਸਤਰੀਆਂ ਲੱਗੀਆਂ ਨੇ ਭਰਮ ਕਰਕੇ ਭੁੱਲੀਆਂ ਹੋਈਆਂ, ਤਾਂ ਕਰਕੇ ਦੂਜਾ ਲੱਗਾ ਹੇਤ ਇਹਨਾਂ ਦਾ ਪਤੀ ਪਰਮਾਤਮਾ ਨੂੰ ਛੱਡ ਕੇ ਹੋਰਾਂ ਦੇ ਨਾਲ ਹਿੱਤ ਪ੍ਰੇਮ ਲੱਗਾ ਹੋਇਆ ਹੈ। ਜਿਹੜੀ ਤਾਂ ਪਤੀਵ੍ਰਤ ਧਰਮ ਵਾਲੀ ਔਰਤ ਹੈ ਉਹ ਕੇਵਲ ਆਪਣੇ ਪਤੀ ਨੂੰ ਹੀ ਪੁਰਖ ਜਾਣਦੀ ਹੈ, ਬਾਕੀਆਂ ਸਾਰੀਆਂ ਨੂੰ ਉਹ ਜੀਵ ਰੂਪ ਜਿਹੜੀ ਇਸਤਰੀ ਹੈ ਨਾ ਉਹ ਇਸਤਰੀ ਦੇ ਤੁਲ ਹੀ ਜਾਣਦੀ ਹੈ। ਔਰ ਇਸਤਰੀ ਇਸਤਰੀ ਨੂੰ ਕੀ ਭਰਮਾ ਸਕਦੀ ਹੈ। ਇਸ ਜੱਗ ਮਹਿ ਏਕ ਪੁਰਖ ਹੈ ਹੋਰ ਸਗਲੀ ਨਾਰ ਸਬਾਈ। ਇਸੇ ਤਰ੍ਹਾਂ ਜਿਹੜੀਆਂ ਬ੍ਰਹਮ ਦੇ ਵਿੱਚ ਰਤੀਆਂ ਹੋਈਆਂ ਜੀਵ ਰੂਪ ਇਸਤਰੀਆਂ ਨੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਉਹ ਜਾਣਦੀਆਂ ਨੇ ਇਸ ਜੱਗ ਮਹਿ ਏਕ ਪੁਰਖ ਹੈ। ਪਰ ਜਿਹੜੀਆਂ ਭਰਮ ਦੇ ਵਿੱਚ ਪਈਆਂ ਹੋਈਆਂ ਨੇ ਉਹਨਾਂ ਦੀ ਐਸੀ ਹਾਲਤ ਹੋਈ ਹੈ, ਉਹਨਾਂ ਦਾ ਪਤੀ ਪਰਮਾਤਮਾ ਤੋਂ ਵਿਛੜ ਕਰਕੇ ਦੂਜਿਆਂ ਦੇ ਨਾਲ ਹਿੱਤ ਪ੍ਰੇਮ ਲੱਗਾ ਹੈ। ਭਰਮ ਹੈ ਕਿ ਭਗਤ ਰਵਿਦਾਸ ਜੀ ਦੇ ਇਹ ਬਚਨ ਨੂੰ ਪੜ੍ਹ ਲਈਏ ਤਾਂ ਭਰਮ ਦੇ ਅਰਥ ਸਾਹਮਣੇ ਆ ਜਾਂਦੇ ਨੇ। ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਹੈ ਕੀ ਹੈ? ਅਸਲ ਵਿੱਚ ਜੋ ਮੰਨੀ ਬੈਠੇ ਹਾਂ ਉਹ ਇਸ ਤਰ੍ਹਾਂ ਹੈ ਨਹੀਂ। ਉਹਨੂੰ ਹੀ ਭਰਮ ਕਿਹਾ ਹੈ ਕਿ ਜੋ ਦਿਸ ਰਿਹਾ ਹੋਵੇ ਉਹ ਹੋਵੇ ਨਾ, ਜੋ ਹੋਵੇ ਉਹ ਸਮਝ ਵਿੱਚ ਨਾ ਆਵੇ। ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਨਾਲ ਹੀ ਭਗਤ ਰਵਿਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਵਿਛੜਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਦ੍ਰਿਸ਼ਟਾਂਤ ਦਿੱਤਾ ਜਿਸ ਤਰ੍ਹਾਂ ਇੱਕ ਰਾਜਾ ਗੂੜੀ ਨੀਂਦ ਵਿੱਚ ਸੁੱਤਾ ਔਰ ਉਸ ਨੂੰ ਸੁਪਨ ਆਇਆ ਕਿ ਉਹਦਾ ਰਾਜ ਭਾਗ ਖੁੱਸ ਗਿਆ ਹੈ ਔਰ ਭਿਖਾਰੀ ਦੀ ਤਰ੍ਹਾਂ ਉਸਦੀ ਹਾਲਤ ਬਣ ਗਈ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਔਰ ਜਿਸ ਵਕਤ ਨੀਂਦ ਖੁੱਲੀ ਤੇ ਕੀ ਪ੍ਰਤੀਤ ਹੋਇਆ ਕਿ ਮੈਂ ਤਾਂ ਰਾਜਾ ਹੀ ਹਾਂ। ਇਸ ਤਰ੍ਹਾਂ ਮਨ ਦੇ ਵਿੱਚ ਭਰਮ ਪੈਦਾ ਹੋ ਗਿਆ। ਇੱਥੇ ਭਗਤ ਰਵਿਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ ਕਿ ਜੀਵ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਣ ਕਰਕੇ ਅਸਲ ਵਿੱਚ ਹੈ ਤਾਂ ਇਹ ਬਾਦਸ਼ਾਹ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿਉਂਕਿ ਪਰਮਾਤਮਾ ਤੁਮ ਹੋ ਸਭ ਰਾਜਨ ਕੇ ਰਾਜਾ। ਪਰਮਾਤਮਾ ਦੀ ਅੰਸ਼ ਹੋਣ ਕਰਕੇ ਜੀਵ ਬਾਦਸ਼ਾਹ ਦੀ ਤਰ੍ਹਾਂ ਹੈ, ਪਰ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਣ ਕਰਕੇ ਆਪਣੇ ਆਪ ਨੂੰ ਕਰਤਾ ਮੰਨਣ ਕਰਕੇ ਇਹਦੇ ਮਨ ਦੇ ਵਿੱਚ ਭਰਮ ਪਿਆ ਹੋਇਆ ਹੈ, ਇਹ ਭਿਖਾਰੀ ਦੀ ਤਰ੍ਹਾਂ ਬਣਿਆ ਹੋਇਆ। ਪਰ ਜਦੋਂ ਅਵਿਦਿਆ ਦੀ ਨੀਂਦ ਤੋਂ ਜਾਗਦਾ ਹੈ ਤੇ ਫਿਰ ਇਸ ਨੂੰ ਪ੍ਰਤੀਤ ਹੁੰਦਾ ਹੈ ਕਿ ਮੈਂ ਤਾਂ ਪਰਮਾਤਮਾ ਦੀ ਹੀ ਅੰਸ਼ ਹਾਂ। ਸੋ ਇਹੋ ਹੀ ਜੀਵ ਦੇ ਅੰਦਰ ਭਰਮ ਪਿਆ ਹੋਇਆ ਹੈ। ਇਹ ਰਾਜ ਹੁੰਦਿਆਂ ਹੋਇਆਂ ਇਹ ਰਾਜ ਭਾਗ ਦਾ ਮਾਲਕ ਹੈ, ਜਿਹੜਾ ਨਿੱਜ ਸਿੰਘਾਸਨ ਹੈ ਉਸ ਤਖ਼ਤ ਦੇ ਉੱਪਰ ਤੁਰੀਆ ਪਦ ਦੇ ਉੱਪਰ ਬਿਰਾਜਮਾਨ ਹੈ। ਪਰ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਜੀਵ ਪਰਮਾਤਮਾ ਨੂੰ ਭੁੱਲਣ ਕਰਕੇ ਦੇ ਮਨ ਵਿੱਚ ਭਰਮ ਪਿਆ ਹੋਇਆ। ਇੱਕ ਵਾਰ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਜੀ ਪਟਿਆਲੇ ਦੀ ਧਰਤੀ 'ਤੇ ਪ੍ਰਚਾਰ ਕਰਨ ਵਾਸਤੇ ਗਏ ਸਨ ਔਰ ਇੱਥੇ ਇੱਕ ਸੰਤ ਸੋਹਣ ਦਾਸ ਹੋਏ ਨਿਰਮਲਿਆਂ ਵਿੱਚੋਂ। ਮਹਾਂਪੁਰਖਾਂ ਨੇ ਪ੍ਰਚਾਰ ਕੀਤਾ, ਕਥਾ ਕਰਨ ਤੋਂ ਉਪਰੰਤ ਇਹ ਸੁਨੇਹਾ ਗੁਰੂ ਕਲਗੀਧਰ ਜੀ ਦਾ ਦਿੱਤਾ, ਪੀਓ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ। ਉਸ ਵੇਲੇ ਨਾ ਸੰਤ ਸੋਹਣ ਦਾਸ ਜੀ ਨੇ ਮਹਾਂਪੁਰਖਾਂ ਨੂੰ ਇੱਕ ਸਵਾਲ ਕੀਤਾ ਕਿ ਭਰਮ ਕਿੱਥੋਂ ਹੁੰਦਾ ਹੈ, ਕਦੋਂ ਹੁੰਦਾ ਹੈ।

ਔਰ ਮਹਾਂਪੁਰਖਾਂ ਨੇ ਉਸ ਦਾ ਉੱਤਰ ਦਿੱਤਾ, ਕਹਿਣ ਲੱਗੇ ਕਿ ਭਰਮ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਥੋੜ੍ਹਾ ਹਨੇਰਾ ਹੋਵੇ ਅਤੇ ਥੋੜ੍ਹਾ ਚਾਨਣ ਹੋਵੇ। ਜੇ ਤਾਂ ਪੂਰਾ ਹਨੇਰਾ ਹੋਵੇ ਅਤੇ ਪੂਰਾ ਚਾਨਣ ਹੋਵੇ ਫਿਰ ਵੀ ਜੀਵ ਨੂੰ ਭਰਮ ਨਹੀਂ ਬਣਦਾ, ਪਰ ਥੋੜ੍ਹਾ ਹਨੇਰਾ ਅਤੇ ਥੋੜ੍ਹਾ ਚਾਨਣ ਹੋਵੇ ਅਤੇ ਰੱਸੀ ਵਿੱਚੋਂ ਸੱਪ ਪ੍ਰਤੀਤ ਹੁੰਦਾ ਹੈ, ਇਹਨੂੰ ਹੀ ਭਰਮ ਕਿਹਾ ਹੈ। ਫਿਰ ਕਹਿਣ ਲੱਗਾ ਭਰਮ ਆਉਂਦਾ ਕਿੱਥੋਂ ਹੈ? ਅਤੇ ਮਹਾਂਪੁਰਖ ਕਹਿਣ ਲੱਗੇ ਜਿਸ ਤਰ੍ਹਾਂ ਕੋਈ ਬੈਠਾ ਹੋਵੇ ਝੋਲੀ ਵਿੱਚ ਸੱਪ ਡਿੱਗ ਪਵੇ ਨਾ, ਅਤੇ ਉਹ ਇੰਨੀ ਵਿਚਾਰ ਨਹੀਂ ਕਰਦਾ ਕਿ ਸੱਪ ਆਇਆ ਕਿੱਧਰੋਂ ਹੈ, ਅਸਮਾਨ ਤੋਂ ਡਿੱਗਾ ਹੈ ਕਿ ਰੁੱਖ ਤੋਂ ਡਿੱਗਾ ਹੈ। ਇੰਨੇ ਚਿਰ ਵਿੱਚ ਤਾਂ ਸੱਪ ਡੰਗ ਦਿੰਦਾ ਹੈ, ਛੇਤੀ ਨਾਲ ਸੱਪ ਨੂੰ ਝੋਲੀ 'ਚੋਂ ਸੁੱਟਣ ਦੀ ਹੀ ਕਰੀਦੀ ਹੈ। ਜੇ ਮਨ ਵਿੱਚ ਭਰਮ ਪਿਆ ਹੋਵੇ ਤਾਂ ਬਹੁਤੀਆਂ ਸੋਚਾਂ ਵਿਚਾਰਾਂ ਨਹੀਂ ਕਰੀਦੀਆਂ। ਮਹਾਂਪੁਰਖ ਕਹਿੰਦੇ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ, ਜਿਸ ਤਰ੍ਹਾਂ ਕੋਈ ਕਬੂਤਰ ਜਾਲ ਦੇ ਵਿੱਚ ਫਸ ਗਿਆ, ਆਪਣੇ ਪਰਿਵਾਰ ਦੇ ਮੋਹ ਕਰਕੇ ਚੋਗਾ ਲੈਣ ਗਿਆ ਸੀ, ਪਰ ਕਿਸੇ ਸ਼ਿਕਾਰੀ ਨੇ ਆ ਕੇ ਜਾਲ ਪਾਇਆ ਔਰ ਉਹ ਕਬੂਤਰ ਸੋਚਣ ਲੱਗਾ ਕਿ ਇਹ ਸੂਤ ਕਿੱਥੋਂ ਆਇਆ, ਕਪਾਹ ਕਿਸ ਨੇ ਲਿਆਂਦੀ, ਸੂਤ ਕੱਤਿਆ ਕਿਸ ਨੇ, ਜਾਲ ਬਣਿਆ ਕਿਸ ਤਰ੍ਹਾਂ ਹੈ। ਉੱਡਣਾ ਭੁੱਲ ਹੀ ਗਿਆ, ਇੰਨੇ ਚਿਰ ਵਿੱਚ ਸ਼ਿਕਾਰੀ ਆ ਕੇ ਉਹਨੂੰ ਮਾਰ ਲੈਂਦਾ ਹੈ। ਇਸੇ ਤਰ੍ਹਾਂ ਕਾਲ ਰੂਪੀ ਸ਼ਿਕਾਰੀ ਹੈ ਅਤੇ ਕਬੂਤਰ ਦੀ ਤਰ੍ਹਾਂ ਇਹ ਜੀਵ ਹੈ। ਜੇ ਇਹ ਛੇਤੀ ਨਾਲ ਭਰਮ 'ਚੋਂ ਬਾਹਰ ਨਹੀਂ ਨਿਕਲੇਗਾ, ਉਹਨੇ ਚਿਰ ਵਿੱਚ ਤਾਂ ਇਹਨੂੰ ਆ ਕੇ ਕਾਲ ਰੂਪੀ ਸ਼ਿਕਾਰੀ ਨੇ ਦਬੋਚ ਹੀ ਲੈਣਾ ਹੈ। ਬਸ ਮਹਾਂਪੁਰਖਾਂ ਕੋਲੋਂ ਇਹ ਦ੍ਰਿਸ਼ਟਾਂਤ ਸੁਣਦੇ ਸਾਰ ਹੀ ਸੰਤ ਸੋਹਨਦਾਸ ਜੀ ਨੇ ਹੱਥ ਜੋੜ ਲਏ। ਉਹ ਕਹਿਣ ਲੱਗੇ ਮਹਾਂਪੁਰਖੋ ਛੇਤੀ ਕਰੋ, ਮੈਨੂੰ ਵੀ ਖੰਡੇ ਦੀ ਪੌਲ ਦਹੋ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਮਹਾਂਪੁਰਖ ਕਹਿਣ ਲੱਗੇ ਕਿ ਖੰਡੇ ਦੀ ਪੌਲ ਪੰਜ ਪਿਆਰੇ ਹੀ ਦਿੰਦੇ ਨੇ, ਉਹਨਾਂ ਪਾਸੋਂ ਖੰਡੇ ਦੀ ਪੌਲ ਲੈ ਕਰਕੇ ਜੀਵਨ ਨੂੰ ਸਫਲਾ ਕਰੋ। ਇਸ ਕਰਕੇ ਜੇ ਗੁਰੂ ਕਲਗੀਧਰ ਜੀ ਨੇ ਬਚਨ ਕਿਹਾ ਹੈ ਨਾ, ਪੀਓ ਪਾਹੁਲ ਖੰਡੇ ਧਾਰ, ਫਿਰ ਭਰਮ ਵਿੱਚ ਨਹੀਂ ਪੈਣਾ ਚਾਹੀਦਾ ਕਿ ਪਾਹੁਲ ਲੈ ਲਈਏ ਕਿ ਨਾ ਲਈਏ, ਕਮਾ ਸਕਾਂਗੇ ਜੀਵਨ ਕਿ ਨਹੀਂ ਕਮਾ ਸਕਾਂਗੇ। ਉਹ ਤਾਂ ਡੋਰੀ ਸਿੱਖ ਨੂੰ ਆਪਣੇ ਗੁਰੂ 'ਤੇ ਛੱਡਣੀ ਚਾਹੀਦੀ ਹੈ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮਹਾਰਾਜ ਕਿਰਪਾ ਕਰੋ, ਤੁਸੀਂ ਆਪ ਹੀ ਸਾਨੂੰ ਰੱਖਣ ਵਾਲੇ ਹੋ। ਇਸ ਕਰਕੇ ਬਹੁਤੇ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਪਰ ਮਹਾਰਾਜ ਕਥਨ ਕਰਦੇ ਨੇ, ਜਿਨ੍ਹਾਂ ਦਾ ਦੂਜਾ ਲੱਗਾ ਹੇਤ ਪਰਮਾਤਮਾ ਪਤੀ ਨੂੰ ਛੱਡ ਕੇ, ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਫਿਰ ਉਹਨਾਂ ਦੀ ਹਾਲਤ ਐਸੀ ਹੁੰਦੀ ਹੈ ਦਵੈਤ ਭਾਵ ਵਿੱਚ ਲੱਗਣ ਕਰਕੇ, ਉਹ ਜੀਵ ਰੂਪ ਇਸਤਰੀਆਂ ਭਰਮ ਕਰਕੇ ਭੁੱਲੀਆਂ ਹੋਈਆਂ। ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ, ਉਹ ਭਾਵੇਂ ਲੱਖਾਂ ਹੀ ਸ਼ਿੰਗਾਰ ਕਰਨ ਧਰਮ ਦੇ ਦਿਖਾਵੇ ਦੇ, ਪਰ ਇੱਕ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਨਾ ਹੋਣ ਕਰਕੇ ਉਹਨਾਂ ਦੇ ਕੀਤੇ ਹੋਏ ਸ਼ਿੰਗਾਰ ਕਿਸੇ ਕੰਮ ਦੇ ਨਹੀਂ ਹਨ। ਅੱਗੇ ਮਹਾਰਾਜ ਕਥਨ ਕਰਦੇ ਨੇ, ਜਿੱਤ ਦਿਨ ਦੇਹ ਬਿਨ ਸਸੀ, ਤਿਤ ਵੇਲਾ ਕਹਿ ਸਨ ਪ੍ਰੇਤ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮੋਹ ਵਿੱਚ ਲੱਗਾ ਹੋਇਆ, ਭਰਮ ਦੇ ਵਿੱਚ ਪਿਆ ਹੋਇਆ, ਅਸਲ ਵਿੱਚ ਜਿਹੜਾ ਕਰਮ ਕਰਨਾ ਸੀ ਉਹ ਕੀਤਾ ਹੀ ਨਾ, ਇਸੇ ਤਰ੍ਹਾਂ ਉਮਰ ਬਤੀਤ ਹੋ ਗਈ। ਔਰ ਜਿਸ ਦਿਨ ਇਹ ਦੇਹ ਨਾਸ ਹੋਵੇਗੀ, ਇਸ ਦਿਨ ਇਹ ਪਰਿਵਾਰ ਵਾਲੇ ਸੰਬੰਧੀ ਹੀ ਤੈਨੂੰ ਪ੍ਰੇਤ ਕਹਿਣਗੇ। ਜਦੋਂ ਜੀਵ ਦੇ ਸਵਾਸ ਪੂਰੇ ਹੋ ਜਾਂਦੇ ਨੇ, ਸੋ ਉਸ ਵੇਲੇ ਜੇ ਕਿਤੇ ਜੀਵ ਚੜ੍ਹਾਈ ਕਰਨ ਤੋਂ ਬਾਅਦ ਦਿਸ ਵੀ ਜਾਵੇ ਨਾ, ਤੇ ਫਿਰ ਘਰ ਦੇ ਜੀ ਹੀ ਪ੍ਰੇਤ ਪ੍ਰੇਤ ਕਹਿਣ ਲੱਗ ਪੈਂਦੇ ਨੇ। ਘਰ ਕੀ ਨਾਰ ਉਰਹੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਜਿਹੜੀ ਘਰ ਦੀ ਇਸਤਰੀ ਦਾ ਸਭ ਤੋਂ ਵੱਧ ਸਨੇਹ ਹੁੰਦਾ, ਜੇ ਕਿਤੇ ਬਾਅਦ ਵਿੱਚ ਉਹ ਸਰੀਰ ਪਿਆ ਵੀ ਰਹਿ ਜਾਵੇ ਜਾਂ ਬਾਅਦ ਵਿੱਚ ਜੀਵ ਦਿਖਦਾ ਹੈ, ਤੇ ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ, ਉਹ ਤੋਂ ਭੂਤ ਭੂਤ ਕਰ ਭਾਗੀ। ਜਿਸ ਦਿਨ ਦੇਹ ਬਿਨਸਸੀ, ਜਿਸ ਦਿਨ ਇਹ ਦੇਹ ਨਾਸ ਹੋਵੇਗੀ, ਤਿਸ ਦਿਨ ਇਹ ਘਰ ਦੇ ਜੀ ਹੀ ਤੈਨੂੰ ਪ੍ਰੇਤ ਕਹਿਣ ਲੱਗ ਪੈਣਗੇ। ਪਕੜ ਚਲਾਇਨ ਦੂਤ ਜੰਮ, ਕਿਸੇ ਨਾ ਦੇਨੀ ਭੇਤ। ਜਮ ਦੂਤ ਇਸ ਜੀਵ
ਆਤਮਾ ਨੂੰ ਫੜ ਕੇ ਲਿਜਾਂਦੇ ਨੇ ਔਰ ਕਿੱਧਰ ਲਿਜਾਂਦੇ ਨੇ ਇਹ ਕਿਸੇ ਨੂੰ ਭੇਤ ਨਹੀਂ ਦਿੰਦੇ। ਬਸ ਇਹੋ ਹੀ ਕਹਿੰਦਿਆਂ ਸੁਣੀਦਾ ਹੈ ਕਿ ਤਾਂ ਜੀ ਉਹਦੇ ਸਵਾਸ ਪੂਰੇ ਹੋ ਗਏ, ਪਰ ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਆਇਆ ਕਿੱਧਰੋਂ ਸੀ ਅਤੇ ਗਿਆ ਕਿੱਧਰ ਹੈ। ਇਸ ਕਰਕੇ ਪਕੜ ਚਲਾਏ ਨੂੰ ਦੂਤ ਜੰਮ ਕਿਸੇ ਨਾ ਦੇਨੀ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜੰਮ ਪਕੜ ਚਲਾਇਆ। ਜਿਸ ਵੇਲੇ ਜੰਮ ਦੂਤ ਇਸ ਜੀਵ ਨੂੰ ਫੜ ਕੇ ਲਿਜਾਂਦੇ ਨੇ ਕਿਸੇ ਨੂੰ ਵੀ ਭੇਤ ਨਹੀਂ ਦਿੰਦੇ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ, ਜਿਨ੍ਹਾਂ ਦਾ ਤੇਰੇ ਜਿਨ੍ਹਾਂ ਦੇ ਨਾਲ ਤੇਰਾ ਬਹੁਤਾ ਹੇਤ ਪ੍ਰੇਮ ਲੱਗਾ ਸੀ ਉਹ ਇੱਕ ਖਿਨ ਵਿੱਚ ਹੀ ਛੱਡ ਕੇ ਪਾਸੇ ਹੋ ਜਾਂਦੇ ਨੇ। ਸੋ ਜੀਵ ਦਾ ਤਿੰਨ ਤਰ੍ਹਾਂ ਦੇ ਸੰਬੰਧੀ ਮੰਨੇ ਨੇ, ਮਿੱਤਰ ਮੰਨੇ ਨੇ ਜਿਨ੍ਹਾਂ ਦੇ ਨਾਲ ਹਿੱਤ ਪ੍ਰੇਮ ਲੱਗਾ ਹੋਇਆ। ਪਹਿਲਾਂ ਧਨ ਦੇ ਨਾਲ ਇਸ ਦਾ ਪ੍ਰੇਮ ਲੱਗਾ ਹੈ, ਔਰ ਜਿੰਨਾ ਚਿਰ ਦੁਨਿਆਵੀ ਧਨ ਇਸ ਦੇ ਕੋਲ ਹੋਵੇ ਉਹਨਾਂ ਚਿਰ ਸਾਰੇ ਹੀ ਇਹਦੇ ਨਾਲ ਪ੍ਰੇਮ ਕਰਦੇ ਨੇ। ਪਰ ਜਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾਡ ਸਭ ਭਾਗੇ, ਜਦੋਂ ਇਸ ਮਨੁੱਖ ਨੂੰ ਕੰਗਾਲ ਦੇਖਦੇ ਨੇ ਨਾ, ਤੇ ਫਿਰ ਜਿਹੜੇ ਮਿੱਤਰ ਬਣ ਕੇ ਬੈਠੇ ਸਨ ਉਹ ਪਾਸੇ ਹੋ ਜਾਂਦੇ ਨੇ। ਕਿਉਂਕਿ ਕਾਮਨ ਲੋੜੈ ਸੋਇਨਾ ਰੂਪਾ, ਮਿੱਤਰ ਲੁੜੇਨ ਸੁਖਾ ਦਾਤਾ, ਨਾਨਕ ਪਾਪ ਕਰੈ ਤਿਨ ਕਾਰਨ ਜਾਸੀ ਜੰਪੁਰ ਵਾਧਾਤਾ। ਇਸੇ ਤਰ੍ਹਾਂ ਦੂਜੇ ਮਿੱਤਰ ਮੰਨੇ ਹਨ ਸੰਬੰਧੀ, ਸੰਬੰਧੀਆਂ ਦੀ ਮਿੱਤਰਤਾ ਵੀ ਉਨ੍ਹਾਂ ਚਿਰ ਹੈ ਜਿੰਨਾ ਚਿਰ ਜੀਵ ਸ਼ਮਸ਼ਾਨ ਤੱਕ ਨਹੀਂ ਜਾਂਦਾ। ਕਈ ਵਾਰ ਤਾਂ ਜਿਉਂਦਿਆਂ ਜੀ ਮਿੱਤਰਤਾ ਛੱਡ ਦਿੰਦੇ ਨੇ। ਜਿਨ ਸਿਉਂ ਲੱਗਾ ਹੇਤ, ਤੇ ਤੀਜੇ ਜੀਵ ਦੇ ਮਿੱਤਰ ਮੰਨੇ ਨੇ ਕਰਮ। ਜਿੱਦਾਂ ਦਾ ਕਰਮ ਜੀਵ ਕਰੇਗਾ ਚੰਗਾ ਮਾੜਾ, ਉਦਾਂ ਦੇ ਕਰਮ ਇਹਦੇ ਨਾਲ ਮਿੱਤਰ ਬਣ ਕੇ ਤੁਰਨਗੇ। ਇਸ ਕਰਕੇ ਮਹਾਰੇ ਕਥਨ ਕਰਦੇ ਨੇ ਕਿ ਜਿਨ੍ਹਾਂ ਦੇ ਨਾਲ ਤੂੰ ਹਿੱਤ ਲਾਈ ਬੈਠਾ, ਪ੍ਰੇਮ ਲਾਈ ਬੈਠਾ ਹੈ, ਜਿਸ ਦਿਨ ਜਮਾਂ ਦੇ ਦੂਤਾਂ ਨੇ ਫੜ ਕੇ ਤੈਨੂੰ ਅੱਗੇ ਪਰਲੋਕ ਵੱਲ ਤੋਰਿਆ, ਇੱਕ ਖਿਨ ਵਿੱਚ ਛੱਡ ਕੇ ਪਿੱਛੇ ਹੋ ਜਾਣਗੇ। ਦੇਹੁਰੀ ਬੈਠੀ ਮਾਤਾ ਰੋਵੇ ਖੱਟੀਆ ਲੈ ਗਏ ਭਾਈ, ਲੱਟ ਛਟਕਾਏ ਤਰੀਆ ਰੋਵੇ ਹੰਸ ਅਕੇਲਾ ਜਾਈ। ਸੋ ਇਹਨਾਂ ਕੀ ਸਾਥ ਹੁੰਦਾ ਹੈ, ਦਹਲੀਜ਼ ਵਿੱਚ ਬੈਠੀ ਮਾਂ ਰੋਂਦੀ ਹੈ ਔਰ ਭਰਾ ਮੋਢਾ ਲਾ ਕੇ ਮੰਜੀ ਲੈ ਕੇ ਤੁਰ ਪੈਂਦੇ ਨੇ, ਕੇਸ ਖੋਲ ਕੇ ਔਰਤ ਰੋਂਦੀ ਹੈ, ਪਰ ਇਸ ਮਾਤ ਲੋਕ ਤੋਂ ਪਰਲੋਕ ਵੱਲ ਜੀਵ ਇਕੱਲਾ ਹੀ ਜਾਂਦਾ ਹੈ। ਨਾ ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੇਤ, ਜਿਸ ਵੇਲੇ ਜਮਦੂਤ ਸਥੂਲ ਸਰੀਰ ਵਿੱਚੋਂ ਸੂਖਮ ਸਰੀਰ ਬਾਹਰ ਕੱਢ ਲੈਂਦੇ ਨੇ, ਉਸ ਵੇਲੇ ਤਨ ਕੱਪੇ ਇਹ ਸਰੀਰ ਕੰਬਦਾ ਹੈ, ਹੱਥ ਮਰੋੜੈ ਤੇ ਜੀਵ ਹੱਥਾਂ ਨੂੰ ਮਰੋੜਦਾ ਹੈ। ਸਿਆਹ ਹੋਆ ਸੇਤ, ਤੇ ਖੂਨ ਸੁੱਕਣ ਕਰਕੇ ਪਹਿਲਾਂ ਰੰਗ ਕਾਲਾ ਪੈਂਦਾ ਹੈ, ਤੇ ਫਿਰ ਕਾਲੇ ਤੋਂ ਸਰੀਰ ਚ ਕੇਵਲ ਪਾਣੀ ਰਹਿਣ ਕਰਕੇ ਇਹ ਫਿਰ ਸੇਤ ਚਿੱਟੇ ਰੰਗ ਦਾ ਹੋ ਜਾਂਦਾ ਹੈ। ਜਿਹਾ ਬੀਜਾ ਸੋ ਲੁਣੈ ਕਰਮਾ ਸੰਦੜਾ ਖੇਤ, ਜੋ ਇਸ ਨੇ ਬੀਜਿਆ ਲੁਣੈ ਤੋਂ ਭਾਵ ਉਹ ਵੱਢੇਗਾ। ਇਹ ਸਰੀਰ ਕਰਮਾਂ ਦਾ ਖੇਤ ਹੈ ਔਰ ਕਰਮਾਂ ਦੇ ਖੇਤ ਵਿੱਚ ਜੋ ਬੀਜ ਬੀਜਾਂਗੇ ਨਾ, ਮਹਾਰਾਜ ਕਹਿੰਦੇ ਸਰੀਰ ਰੂਪੀ ਖੇਤ ਵਿੱਚ ਜੈਸਾ ਕਰਮ ਰੂਪੀ ਬੀਜ ਬੀਜੇਗਾ ਵੈਸਾ ਹੀ ਤੂੰ ਲੁਣੇ ਵੱਢੇਗਾ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜਾ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਇਸ ਕਰਕੇ ਕਰਮ ਬੀਜ ਹੈ ਤੇ ਇਸ ਬੀਜ ਨੂੰ ਸੋਚ ਸਮਝ ਕੇ ਬੀਜੀ। ਇੱਕ ਗੱਲ ਯਾਦ ਰੱਖਣੀ ਕਿ ਜੈਸਾ ਵੀ ਬੀਜ ਬੀਜਾਂਗੇ ਵੈਸਾ ਫਲ ਜੀਵ ਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਇਹ ਸਾਨੂੰ ਜਿਹੜੇ ਸੁੱਖ ਤੇ ਦੁੱਖ ਮਿਲ ਰਹੇ ਨੇ ਇਹ ਵੀ ਕਰਮਾਂ ਕਰਕੇ ਹੀ ਹਨ। ਇਸ ਕਰਕੇ ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ, ਦੱਦਾ ਦੋਸ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਮਹਾਰੇ ਕਥਨ ਕਰਦੇ ਨੇ, ਜਿਹਾ ਬੀਜਾ ਸੋ ਲੁਣੈ ਕਰਮਾ ਸੰਦੜਾ ਖੇਤ, ਇਹ ਸਰੀਰ ਕਰਮਾਂ ਦਾ ਖੇਤ ਹੈ, ਜੈਸਾ ਬੀਜ ਬੋਏਗਾ ਤੈਸਾ ਹੀ ਫਲ ਪਾਵੇਗਾ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਪ੍ਰਭੂ ਦੀ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾ। ਮਹਾਰਾਜ ਕਿਰਪਾ ਕਰੋ, ਸਾਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਲਓ। ਤੇ ਮਹਾਰਾਜ ਕਹਿੰਦੇ ਫਿਰ ਗੁਰੂ ਸਾਹਿਬ ਅਕਾਲ ਪੁਰਖ ਕਿਰਪਾ ਕਰਦੇ ਨੇ, ਚਰਨ ਬੋਹਿਤ ਪ੍ਰਭ ਦੇਤ, ਇਹ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਗੁਰਾਂ ਦੁਆਰਾ ਨਾਮ ਦਾ ਜਹਾਜ਼ ਬਖਸ਼ਿਸ਼ ਕੀਤਾ ਹੈ,
ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਪਰਮਾਤਮਾ ਜਹਾਜ਼ ਦੀ ਨਿਆਈ ਹੈ, ਔਰ ਆਪਾਂ ਜਦੋਂ ਵੀ ਕਿਸੇ ਸਮੁੰਦਰ ਨੂੰ ਪਾਰ ਕਰਨਾ ਹੈ ਤਾਂ ਪਹਿਲਾਂ ਆਪਾਂ ਜਹਾਜ਼ ਦੇ ਕੋਲ ਜਾਂਦੇ ਹਾਂ, ਔਰ ਫਿਰ ਜਹਾਜ਼ ਦੇ ਵਿੱਚ ਮਲਾਹ ਹੁੰਦਾ ਹੈ ਜਿਹੜਾ ਜਹਾਜ਼ ਨੂੰ ਚਲਾ ਕਰਕੇ ਜਹਾਜ਼ ਵਿੱਚ ਬਿਠਾ ਕਰਕੇ ਸਮੁੰਦਰੋਂ ਪਾਰ ਕਰਾ ਦਿੰਦਾ। ਇਸੇ ਤਰ੍ਹਾਂ ਅਕਾਲ ਪੁਰਖ ਜਹਾਜ਼ ਦੀ ਨਿਆਈ ਔਰ ਗੁਰੂ ਮਲਾਹ ਦੀ ਨਿਆਈ ਨੇ ਕਿਰਪਾ ਕਰਕੇ ਜਿਹੜਾ ਵੀ ਸ਼ਰਨ ਵਿੱਚ ਪੈਂਦਾ ਹੈ ਜਾ ਕਰਕੇ ਗੁਰੂ ਸਾਹਿਬ ਕਿਰਪਾ ਕਰਕੇ ਉਹ ਜੀਵ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ। ਸੇ ਭਾਦੋਏ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ। ਮਹਾਰੇ ਕਹਿੰਦੇ ਭਾਦੋ ਦੇ ਮਹੀਨੇ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਉਹ ਜੀਵ ਨਰਕਾਂ ਵਿੱਚ ਨਹੀਂ ਪਾਏ ਜਾਂਦੇ ਗੁਰ ਰੱਖਣ ਵਾਲਾ ਹੇਤ। ਜਿਹੜੇ ਗੁਰੂ ਦੇ ਨਾਲ ਹੇਤ ਪ੍ਰੇਮ ਰੱਖਦੇ ਨੇ ਨਾ, ਹੇਤ ਤੋਂ ਭਾਵ ਹੈ ਪ੍ਰੇਮ, ਗੁਰ ਰੱਖਣ ਵਾਲਾ। ਜਿਹੜਾ ਜੀਵ ਗੁਰਾਂ ਦੇ ਨਾਲ ਪ੍ਰੇਮ ਰੱਖਣ ਵਾਲਾ ਹੈ ਨਰਕ ਨਾ ਪਾਈ ਹੈ, ਉਹਨਾਂ ਜੀਵਾਂ ਨੂੰ ਗੁਰੂ ਸਾਹਿਬ ਨਰਕਾਂ 'ਚ ਜਾਣ ਹੀ ਨਹੀਂ ਦਿੰਦੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਿਰਪਾ ਕਰਦੇ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਿਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸਨ, ਮਹਾਰਾਜ ਕਾਂਗੜ ਦੀਨੇ ਗਏ ਨੇ, ਜਿਹੜਾ ਕਾਂਗੜ ਵਿੱਚੋਂ ਬਾਹਰ ਨਿਕਲਿਆ ਪਿੰਡ ਹੈ, ਔਰ ਉੱਥੇ ਰਾਏ ਜੋਧ ਦੇ ਪੋਤਰੇ ਲਖਮੀਰ ਸ਼ਮੀਰ ਅਤੇ ਤਖ਼ਤ ਮਲ ਸਤਿਗੁਰੂ ਜੀ ਨੂੰ ਆਣ ਕੇ ਮਿਲੇ। ਮਹਾਰਾਜ ਦੇ ਚਰਨਾਂ ਵਿੱਚ ਭੇਟਾਵਾਂ ਰੱਖੀਆਂ ਔਰ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜਿਸ ਤਰ੍ਹਾਂ ਸਾਡੇ ਦਾਦੇ ਰਾਏ ਜੋਧ ਨੂੰ ਤੁਹਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ਾਂ ਕਰਕੇ ਤਾਰਿਆ, ਸਾਡੇ 'ਤੇ ਵੀ ਕਿਰਪਾ ਕਰਕੇ ਸਾਨੂੰ ਪਾਰ ਲੰਘਾਓ। ਮਹਾਰਾਜ ਉਹਨਾਂ ਦੀ ਬੇਨਤੀ ਮੰਨ ਕੇ ਦੀਨੇ ਨਗਰ ਦੇ ਵਿੱਚ ਰੁਕੇ ਹਨ। ਇੱਕ ਤਰਖਾਣ ਸਿੱਖ ਹੋਇਆ, ਉਸਨੇ ਆਪਣਾ ਪਹਿਲਾਂ ਹੀ ਚੁਬਾਰਾ ਤਿਆਰ ਕਰਕੇ ਰੱਖਿਆ ਸੀ, ਉਹਦੇ ਚੁਬਾਰੇ ਸਤਿਗੁਰਾਂ ਨੇ ਰਿਹਾਇਸ਼ ਰੱਖੀ ਹੈ। ਭਾਈ ਸ਼ਮੀਰ ਗੁਰੂ ਕਲਗੀਧਰ ਜੀ ਦੀ ਸੇਵਾ ਵਿੱਚ ਲੱਗ ਗਿਆ, ਰੋਜ਼ ਉਹਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ। ਮਹਾਰਾਜ ਬੜੇ ਪ੍ਰਸੰਨ ਹੋਏ ਔਰ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕਰਕੇ ਭਾਈ ਸ਼ਮੀਰ ਨੂੰ ਇੱਕ ਦਿਨ ਕਿਹਾ। ਮਹਾਰਾਜ ਕਹਿੰਦੇ ਭਾਈ ਸ਼ਮੀਰ, ਤੇਰੇ 'ਤੇ ਅਸੀਂ ਪ੍ਰਸੰਨ ਹਾਂ, ਤੂੰ ਗੁਰੂ ਨਾਨਕ ਸਾਹਿਬ ਦੇ ਘਰੋਂ ਜੋ ਮੰਗੇਗਾ ਤੈਨੂੰ ਮਿਲੇਗਾ। ਭਾਈ ਸ਼ਮੀਰ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮੇਰਾ ਦਿਆਂ ਸਾਈਆਂ ਸਤਿਗੁਰੂ, ਜੇ ਤੁਰਠਿਆ ਹੈ ਤਾਂ ਕਿਰਪਾ ਕਰ ਮੇਰੇ 84 ਦਾ ਗੇੜ ਮੁਕਾ ਦੇ। ਮਹਾਰਾਜ ਗੁਰੂ ਕਲਗੀਧਰ ਜੀ ਕਹਿਣ ਲੱਗੇ ਸ਼ਮੀਰ ਨੂੰ ਕਿ ਤੇਰੇ ਕਰਮਾਂ ਅਨੁਸਾਰ ਤੇਰੇ ਜਨਮ ਬਾਕੀ ਹਨ, ਉਹ ਭੋਗਣੇ ਪੈਣੇ ਨੇ, ਤੂੰ ਕੁਝ ਹੋਰ ਮੰਗ ਲੈ। ਕਹਿਣ ਲੱਗਾ ਸਤਿਗੁਰੂ, ਸੂਰਜ ਦੇ ਅੱਗੇ ਆ ਕੇ ਹਨੇਰਾ ਤਾਂ ਟਿਕਦਾ ਹੀ ਨਹੀਂ, ਤੇਰੀ ਬਖਸ਼ਿਸ਼ ਸੂਰਜ ਦੀ ਨਿਆਈ ਹੈ ਔਰ ਕਰਮ ਹਨੇਰੇ ਦੀ ਤਰ੍ਹਾਂ ਨੇ। ਤੇਰੀ ਸ਼ਰਨ ਵਿੱਚ ਬੈਠੇ ਹਾਂ ਅਤੇ ਫਿਰ ਸਿੰਘ ਸਰਨ ਕੱਤ ਜਾਈਐ ਜੋ ਜੰਬੁਕ ਗ੍ਰਸ ਹੈ। ਚਾਰ ਵਾਰ ਕਲਗੀਧਰ ਜੀ ਨੇ ਕਿਹਾ ਕੁਝ ਮੰਗ ਲੈ, ਅਤੇ ਭਾਈ ਸ਼ਮੀਰ ਨੇ ਇਹੋ ਮੰਗਿਆ, ਅਬ ਕੀ ਬਾਰ ਬਖਸ਼ ਬੰਦੇ ਕਹੋ ਬੌਰ ਨਾ ਭਵਜਲ ਫੇਰਾ। ਸਤਿਗੁਰੂ ਕਹਿੰਦੇ ਚੱਲ ਕੱਲ੍ਹ ਨੂੰ ਆਵੀਂ। ਸ਼ਮੀਰ ਚਲਾ ਗਿਆ, ਰਾਤ ਸੁੱਤਾ ਹੈ ਔਰ ਗੁਰ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਭਾਈ ਸੰਤੋਖ ਸਿੰਘ ਜੀ ਨੇ ਕਿ ਰਾਤ ਨੂੰ ਸੁੱਤੇ ਪਿਆਂ ਭਾਈ ਸ਼ਮੀਰ ਨੇ ਸੁਪਨੇ ਦੇ ਵਿੱਚ ਕਈ ਤਰ੍ਹਾਂ ਦੇ ਜਨਮ ਭੋਗੇ ਹਨ, ਕੁਕਰਹ ਸ਼ੁਕਰਹ ਗਰਦਬਹ ਸਰਪਨਹ ਤੁਲਖਲਹ, ਇਸ ਤਰ੍ਹਾਂ ਦੇ ਜਿਹੜੀਆਂ ਤ੍ਰਿਗਦ ਜੂਨਾਂ ਨੇ, ਸੱਪ ਠੂਆਂ ਕੁੱਤਾ ਸੂਰ ਕੀੜੇ ਮਕੌੜਿਆਂ ਦੀ ਜੂਨ ਭੋਗ ਕਰਕੇ ਚੰਡਾਲ ਦੇ ਘਰ ਜਨਮ ਲਿਆ। ਵੱਡਾ ਪਰਿਵਾਰ ਸੀ, ਨਗਰ ਵਿੱਚ ਕਾਲ ਪੈ ਗਿਆ, ਗਰੀਬੀ ਹੋਣ ਕਰਕੇ ਨਗਰ ਛੱਡਣਾ ਪਿਆ, ਪਰਿਵਾਰ ਦੀ ਪਾਲਣਾ ਵਾਸਤੇ ਜੰਗਲ ਵੱਲ ਚਲਾ ਗਿਆ। ਜੰਗਲ ਵਿੱਚ ਇੱਕ ਪੀਲੂ ਦਾ ਰੁੱਖ ਲੱਗਾ ਦੇਖਿਆ ਔਰ ਉਸ ਪੀਲੂ ਦੇ ਰੁੱਖ 'ਤੇ ਆਪ ਚੜ੍ਹਿਆ, ਤੋੜ ਤੋੜ ਕੇ ਪੀਲੂ ਨਾਲੇ ਤਾਂ ਆਪਣੇ ਪਰਿਵਾਰ ਨੂੰ ਦੇਵੇ ਅਤੇ ਨਾਲੇ ਆਪ ਖਾਵੇ। ਇੱਕ ਪਤਲੀ ਟਾਹਣੀ 'ਤੇ ਪੈਰ ਰੱਖਿਆ ਗਿਆ, ਉਹ ਟਾਹਣੀ ਟੁੱਟ ਗਈ, ਹੇਠਾਂ ਡਿੱਗਾ, ਅੱਖ ਖੁੱਲ੍ਹੀ ਅਤੇ ਆਪਣੇ ਆਪ ਨੂੰ ਸਿੰਘਾਸਨ 'ਤੇ ਪਾਇਆ। ਬੜਾ ਹੈਰਾਨ ਹੋਇਆ ਕਿ ਮੈਂ ਕੀ ਦੇਖ ਰਿਹਾ ਸੀ। ਪਰ ਜਦੋਂ ਉੱਠ ਕੇ ਪਖਾਨੇ ਗਿਆ ਅਤੇ ਪਖਾਨੇ ਦੇ ਵਿੱਚ ਪੀਲੂ ਦੇ ਬੀਜ ਦਾਤਣ ਕੀਤੀ, ਪੀਲੂ ਦੇ ਬੀਜ ਨਿਕਲੇ, ਬੜਾ ਹੈਰਾਨ ਹੋਇਆ ਕਿ ਸੁਪਨੇ ਦੇ ਵਿੱਚ ਇੰਨੇ ਜਨਮ, ਪਰ ਜੇ ਸੁਪਨਾ ਸੀ
ਤੇ ਸੁਪਨੇ ਵਾਲੀ ਗੱਲ ਜਾਗਰਤ ਵਿੱਚ ਕਿਸ ਤਰ੍ਹਾਂ ਤੇ ਉਹਦੇ ਚਿੰਨ ਕਿਸ ਤਰ੍ਹਾਂ ਪ੍ਰਤੀਤ ਹੋ ਰਹੇ। ਇਸ਼ਨਾਨ ਪਾਨ ਕਰਕੇ ਗੁਰੂ ਕਲਗੀਧਰ ਜੀ ਦੇ ਦਰਬਾਰ ਵਿੱਚ ਚਲਾ ਗਿਆ, ਨਿੰਮੋ ਚੂਣਾ ਜਿਹਾ ਹੋ ਕੇ ਬੈਠ ਗਿਆ। ਮਹਾਰਾਜ ਕਲਗੀਧਰ ਤੰਤਰਜਾਮੀ ਨੇ ਸਤਿਗੁਰੂ ਜੀ ਨੇ ਭਾਈ ਸ਼ਮੀਰ ਵੱਲ ਦੇਖ ਕੇ ਕਿਹਾ, ਮਹਾਰਾਜ ਕਹਿੰਦੇ ਭਾਈ ਸ਼ਮੀਰ ਬੜਾ ਦਲਗੀਰ ਜਿਹਾ ਹੋਇਆ ਬੈਠਾ। ਕਹਿੰਦਾ ਮਹਾਰਾਜ ਮੈਨੂੰ ਪਹਿਲਾਂ ਉਹ ਦੱਸੋ ਕਿ ਮੈਂ ਜਿਹੜਾ ਸੁਪਨਾ ਦੇਖਿਆ ਹੈ ਉਹ ਸੁਪਨੇ ਦੇ ਵਿੱਚ ਜਿਹੜੇ ਜਨਮ ਭੋਗੇ ਨੇ ਕੀ ਉਹ ਸੱਚ ਸੀ? ਜੇ ਉਹ ਝੂਠ ਸੀ ਤੇ ਜਾਗਣ ਤੋਂ ਬਾਅਦ ਉਹ ਚਿੰਨ ਜਾਗਰਤ ਵਿੱਚ ਕਿਸ ਤਰ੍ਹਾਂ? ਕਲਗੀਧਰ ਜੀ ਮੁਸਕੁਰਾ ਪਏ। ਮਹਾਰਾਜ ਕਹਿੰਦੇ ਭਾਈ ਸ਼ਮੀਰ ਇਹ ਅਕਾਲ ਪੁਰਖ ਦੀ ਮਾਇਆ ਹੈ, ਨਾ ਹੋਣ ਵਾਲੇ ਕੰਮ ਨੂੰ ਵੀ ਇਹ ਕਰ ਦਿੰਦੀ ਹੈ। ਤੂੰ ਮੰਗਿਆ ਹੀ ਇਹ ਸੀ ਕਿ ਮੇਰੇ ਜਨਮ ਕੱਟ ਦਿਓ। ਮਹਾਰਾਜ ਕਹਿੰਦੇ ਤੂੰ ਇੰਨੇ ਜਨਮ ਭੋਗਣੇ ਸੀ ਜਿਹੜੇ ਸੁਪਨੇ ਵਿੱਚ ਦੇਖੇ ਨੇ, ਔਰ ਗੁਰੂ ਨਾਨਕ ਸਾਹਿਬ ਦੀ ਤੇਰੇ ਤੇ ਕਿਰਪਾ ਹੋਈ ਕਿ ਉਸ ਜਨਮ ਦੇ ਵਿੱਚ ਸੁਪਨੇ ਵਿੱਚ ਹੀ ਤੂੰ ਸਾਰੇ ਜਨਮ ਭੋਗ ਲਏ ਹਨ, ਇਹ ਗੁਰੂ ਦੇ ਦਰ ਦੀ ਬਖਸ਼ਿਸ਼ ਹੈ। ਪਰ ਮਹਾਰਾਜ ਕਹਿੰਦੇ ਪਰਮਾਤਮਾ ਦੀ ਮਾਇਆ ਵੀ ਭੰਗ ਨਹੀਂ ਹੋਣ ਦਿੱਤੀ ਔਰ ਤੇਰੇ ਜਨਮ ਵੀ ਸਾਰੇ ਕੱਟੇ ਗਏ ਹਨ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਦੇ ਨੇ, ਸੇ ਭਾਦੋਏ ਨਰਕ ਨਾ ਪਾਈਆ ਹੈ, ਲੇਖਾ ਕਤੇ ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਅਸੀਂ ਖਤੇ ਬਹੁਤ ਕਮਾਵ ਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਾਂ ਪਾਪੀ ਵੱਡ ਗੁਨਹਗਾਰ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਪ੍ਰੇਮ ਬਣਾਇਆ ਹੈ ਨਾ, ਗੁਰੂ ਨਾਨਕ ਸਾਹਿਬ ਫਿਰ ਉਹਨੂੰ ਨਰਕਾਂ ਵਿੱਚ ਜਾਣ ਹੀ ਨਹੀਂ ਦਿੰਦੇ। ਜਿਹੜਾ ਗੁਰੂ ਕਲਗੀਧਰ ਜੀ ਦਾ ਬਚਨ ਮੰਨ ਕੇ ਖੰਡੇ ਦੀ ਪੌਲ ਲੈ ਲੈਂਦਾ ਹੈ, ਫਿਰ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਜੇ ਕਿਤੇ ਭੁੱਲ ਕਰਕੇ ਕਿਤੇ ਪਾਸੇ ਵੀ ਚਲਾ ਜਾਵੇ ਨਾ, ਤੇ ਮਹਾਰਾਜ ਫਿਰ ਮੌਕਾ ਦਿੰਦੇ ਨੇ ਕਿ ਜਿੰਨਾ ਚਿਰ ਇਹ ਬ੍ਰਹਮ ਦੀ ਪ੍ਰਾਪਤੀ ਵਾਲਾ ਨਹੀਂ ਹੋ ਜਾਂਦਾ, ਇਹਦੀ ਕਲਿਆਣ ਨਹੀਂ ਹੁੰਦੀ, ਉਹਨਾਂ ਚਿਰ ਮਹਾਰਾਜ ਇਹਨੂੰ ਨਰਕਾਂ ਵਾਲੇ ਪਾਸੇ ਭੇਜਦੇ ਹੀ ਨਹੀਂ ਹਨ। ਸੋ ਇਹ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਦੀ। ਅੱਜ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ ਸਾਲਾਨਾ ਬਰਸੀ ਵੀ ਹੈ, ਕਿਉਂਕਿ ਮਹਾਂਪੁਰਖਾਂ ਨੇ ਅੱਜ ਵਾਲੇ ਦਿਨ ਇਹ ਪੰਜ ਭੌਤਿਕ ਸਰੀਰ ਜਿਹੜਾ ਸੀ ਉਹ ਛੱਡਿਆ ਹੈ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਦਾ ਜਨਮ ਪਿੰਡ ਭੂਰੇ ਕੋਨੇ ਦਾ ਹੈ, ਜਥੇਦਾਰ ਬਾਬਾ ਝੰਡਾ ਸਿੰਘ ਜੀ, ਮਾਤਾ ਲਾਭ ਕੌਰ ਜੀ ਦੇ ਗ੍ਰਹਿ ਉਹਨਾਂ ਦਾ ਜਨਮ ਹੋਇਆ, ਔਰ ਬਚਪਨ ਦੇ ਵਿੱਚ ਆਪ ਜੀ ਨੇ ਜਿਹੜੀ ਸੰਗਤ ਹੈ ਉਹ ਬਾਬਾ ਬੱਗਾ ਸਿੰਘ ਜੀ ਹੋਇਆ ਆਪ ਜੀ ਦੇ ਨਗਰ ਵਿੱਚ, ਜਿਨ੍ਹਾਂ ਕੋਲੋਂ ਆਪ ਜੀ ਨੇ ਗੁਰਬਾਣੀ ਦੀ ਸੰਥਿਆ ਲਈ ਅਤੇ ਨਿਤਨੇਮ ਦੀਆਂ ਬਾਣੀਆਂ ਕੰਠ ਕੀਤੀਆਂ। ਖੇਮ ਕਰਨ ਵਿੱਚ ਹੀ ਆਪ ਜੀ ਨੇ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਅਤੇ ਭਿੱਖੀ ਪਿੰਡ ਵਿੱਚੋਂ ਹਾਈ ਸਕੂਲ ਪਾਸ ਕਰਕੇ ਆਪ ਜੀ ਦੇ ਪਿਤਾ ਜੀ ਦੇ ਕਹਿਣ ਮੁਤਾਬਕ ਆਪ ਜੀ ਨੇ ਜਿਹੜੀ ਉਚੇਰੀ ਸਿੱਖਿਆ ਸੀ ਉਹ ਖਾਲਸਾ ਕਾਲਜ ਅੰਮ੍ਰਿਤਸਰ ਐਡਮਿਸ਼ਨ ਲੈ ਕੇ ਪ੍ਰਾਪਤ ਕੀਤੀ। ਜਿਸ ਵਕਤ ਆਪ ਜੀ ਨੇ ਖਾਲਸਾ ਕਾਲਜ ਐਡਮਿਸ਼ਨ ਲਈ ਹੈ, ਆਪ ਜੀ ਦਾ ਰੋਜ਼ ਦਾ ਨੇਮ ਸੀ ਕਿ ਪੈਦਲ ਚੱਲ ਕੇ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਉਣਾ, ਔਰ ਆਉਂਦਿਆਂ ਆਉਂਦਿਆਂ ਨਿਤਨੇਮ ਦੇ ਨਾਲ 25 ਪਾਠ ਜਪਜੀ ਸਾਹਿਬ ਦੇ ਕਰ ਲੈਣੇ। ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਕਰਨ ਤੋਂ ਬਾਅਦ ਜਦੋਂ ਵਾਪਸ ਕਾਲਜ ਆਉਣਾ ਨਾ, ਅਤੇ ਪੈਦਲ ਜਾਂਦਿਆਂ 5 ਗ੍ਰੰਥੀ ਦਾ ਨਿਤਨੇਮ ਪੂਰਾ ਕਰ ਲੈਣਾ। ਔਰ 1948 ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਉ ਲਈ, 1950 ਦੇ ਵਿੱਚ ਆਪ ਜੀ ਦਾ ਵਿਆਹ ਕਾਰਜ ਹੋਇਆ, ਦੋ ਪੁੱਤਰਾਂ ਦਾ ਜਨਮ ਹੋਇਆ, ਭਾਈ ਮਨਜੀਤ ਸਿੰਘ ਅਤੇ ਭਾਈ ਅਮਰੀਕ ਸਿੰਘ। ਭਾਈ ਅਮਰੀਕ ਸਿੰਘ ਫੈਡਰੇਸ਼ਨ ਵਾਲੇ ਸੰਨ 1984 ਦੇ ਵਿੱਚ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ, ਔਰ 1957 ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੇ ਪਾਸ ਜਥੇ ਵਿੱਚ ਹੀ ਭਰਤੀ ਹੋਏ, ਕਿਉਂਕਿ 1950 ਤੋਂ 57 ਤੱਕ ਆਪ ਜੀ ਨੇ ਆਪਣੇ ਪਿਤਾ ਦਾ ਹੁਕਮ ਮੰਨ ਕੇ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਪਟਵਾਰੀ ਦੀ ਨੌਕਰੀ ਵੀ ਕੀਤੀ, ਪਰ ਮਨ ਜਿਹੜਾ ਸੀ ਉਹ ਹਮੇਸ਼ਾ ਸੰਗਤ ਦੇ ਵਿੱਚ ਲੱਗਾ ਰਹਿੰਦਾ ਕਿ ਕਦੋਂ ਜਥੇ ਵਿੱਚ ਜਾਈਏ ਅਤੇ ਜਾ ਕੇ ਬ੍ਰਹਮ ਵਿੱਦਿਆ ਮਹਾਂਪੁਰਖਾਂ ਕੋਲੋਂ ਪ੍ਰਾਪਤ ਕਰੀਏ। 1957 ਵਿੱਚ ਪੱਕੇ ਤੌਰ 'ਤੇ ਆਪ ਜੀ ਜਥੇ ਵਿੱਚ ਸ਼ਾਮਿਲ ਹੋਏ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਪਾਸ ਆਪ ਜੀ ਨੇ ਰਹਿ ਕਰਕੇ ਉਹਨਾਂ ਦੀ ਸੇਵਾ ਕੀਤੀ। ਅੰਮ੍ਰਿਤ ਵੇਲੇ ਦਾ ਨਿਤਨੇਮ ਅਤੇ 25 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ਾਨਾ ਸੁਣਾਉਣੇ, ਅਤੇ ਸ਼ਾਮਾਂ ਦੇ ਵਕਤ ਆਪ ਜੀ ਨੇ 5 ਗ੍ਰੰਥੀ ਦਾ ਨਿਤਨੇਮ ਸੁਣਾਉਣਾ,
और रात 12 एक एक बजे तक आप जी ने जिहड़ी सेवा जत्थे चों मिल जानी वह करते रहना ते अमृत वेले 4 बजे उठ के फिर तैयार बर तैयार होना। संत बाबा गुरबचन सिंह जी खालसा जी दे नाल जदों जत्था पटना साहब गया है उत्थे महापुरखां ने आप जी की सेवा तो प्रसन्न हो करके जत्थे की ड्यूटी जत्थे की जिम्मेवारी जत्थेबंदी की दस्तार आप जी नूं सौंपी है। महापुरखां दे चलाने तो बाद जथेबंदी दे आप जी मुखी बने और कमर कस करके हमेशा तत्पर तैयार बर तैयार रहना। ये कहिंदे सन कि होवे गुरु नानक साहब दा सिख ते फिर उहदे विच आलस होवे ये तां हो ही नहीं सकदा। साध संगत जिस वेले एमरजेंसी लगी है उस वेले आप जी ने वड्डी गिणती दे विच 36 जिहड़े नगर कीर्तन हैं वह कढ़े ने और 70-70 पिंड रोजाना कढ़ जाने 15-15 घंटे खलो के सिखी का प्रचार करना। जदों गुरु तेग बहादुर साहब महाराज जी का 300 साल शहीदी जोड़ मेला सी ना ते 1975 दे विच बीड़ बाबा बुढ़ा साहब लखां की गिणती विच संगत दे इकट्ठ दे विच आप जी ने गुरु तेग बहादुर साहब जी की शहीदी का प्रसंग भाई मतीदास भाई सतीदास भाई दयाला जी की शहीदी के प्रसंग सुनाए और फिर प्रेरणा दिती कि गुरु नानक साहब के सिख हाँ पंजाब की धरती है और इत्थे पतत पुणे का ऐसा जोर होवे नशियां के दरियावां के वहण वहरे होण तो तुसीं अपनी जिम्मेवारियां भुल करके ऐश प्रस्ती विच लगे होवो कि आपां गुरु नानक साहब की सिखी कमा रहे हैं। ऐसा प्रचार दसर होया 5000 प्राणियां ने कठ दे विचों हथ खड़े करके खंडे की पौ लई पटना साहब की धरती गए प्रचार किया और ये प्रचार किया कथा करके कि आपां गुरु के सिख होइए प्रचारक होइए ते हले गुरु कलगीधर जी की बख्शिश तो वांझे होइए और उन्होंने प्रचार दीवान तो बाद 36 ढाडी जथियां ने खंडे की पौ लई प्रचारकों ने अमृत छकिया। और एक बार गुरदासपुर आप जी ने नगर कीर्तन लैके जाना सी ते डीसी दा सुनेहा मिलिया कि वड्डे ऑफिसरां ने लंघना है आप जी इन्ने बजे रोड खाली रखे हो क्योंकि वह पुराने उही रस्ते सन ते महापुरखां ने उन्हां अफसरां नूं सुनेहा दिता जिहड़े अफसर इधर आ रहे ने ना डीसी नूं कहो कि उन्हां नूं सुनेहा दवे कि गुरु तेग बहादुर साहब महाराज जी का आपां शहीदी जोड़ मेला मना रहे हां गुरु ग्रंथ साहब जी का स्वरूप जदों जाएगा वह अफसर अपनियां गड्डियां साइड ते ला के जोड़े ला के गुरु ग्रंथ साहब जी के सत्कार वजों हाथ जोड़ के खड़े होण। इन्ने निडर हो करके सिखी का प्रचार कर दे गुरु ग्रंथ साहब जी का सत्कार इन्ना। एक बार आप जी लुधियाने गुरु नानक चैरिटेबल होस्पिटल है संगतां की बेनती मन करके प्रबंधकों की बेनती प्रवान करके महापुरख उत्थे पहुंचे ने ते दीवान सजिया होया ते महापुरखां नूं लैण दे लई प्रबंधक उठ के बाहर आ गए। महापुरख नाराज हो करके पिछा मुड़ गए उन्होंने पुछया साथों गलती की होई कहिंदे दीन दुनी दे मालक धन गुरु ग्रंथ साहिब जी दा दीवान सजिया होवे ते महाराज जी दे दरबार दे विच किसे मनुख दा विशेष सत्कार करन लई उठीदा नहीं सो उन्होंने भी अपनी भुल दी जाचना कीती। इन्ना सत्कार गुरु ग्रंथ साहिब जी दा जिस वक्त 1975 दे विच गुरु तेग बहादुर साहब जी का शहीदी पुरब दिल्ली संगतां मना रही लखां दे कठ दे विच सो रामलीला ग्राउंड दे विच दीवान सजिया सी ते उस वेले हिंदुस्तान की प्रधानमंत्री इंदिरा गांधी उस समागम दे विच पहुंची है ते उठ के सारे प्रबंधक उहदे सत्कार वजों खड़े हो गए। महापुरख संत बाबा करतार सिंह खालसा अपने जथे दे नाल गुरु ग्रंथ साहब जी की हजूरी विच बैठे रहे और जदों उठ के खड़े होए तो फिर उन्होंने प्रधानमंत्री का स्वागत भी किया और फिर स्पीच देने वाले ने यह बोलिया कहन लगा साढ़े वास्ते बड़े माण वाली गल है कि एक तो पंजाबियों की धी सरदारां की धी जिहड़ी है इन्हां दे वल व्याही है इन्हां दे लड़के नाल यह माण वाली गल है तो दूजी माण वाली गल है कि अज दिल्ली का तख्त चल के ये समागम दे विच शामिल होया। जदों ये गल कह हटे तो महापुरख संत करतार सिंह जी का समा सी बोलन दा
और उठ के महापुरखां ने पहला ही धारना पढ़ी है, सिर जावे तां जावे मेरा सिखी सिदक ना जावे। और फिर गुरु ग्रंथ साहिब जी दे सत्कार वाले शब्द बोल करके ना ते महापुरखां ने बचन किया, कहण लगे कि पहले समयां दे विच राजपूत राजे धीआं दे डोले देंदे सन तुरकां नूं, ते जे तुसीं इदां दा काम करोगे ते फिर इह सिखी वास्ते कोई माण वाली गल है। दूजी गल महापुरखां ने कही कि जे गुरु तेग बहादुर साहिब महाराज अपना शीश ना देंदे हिंदू धर्म वास्ते, ना कहूं अब की ना कहूं तब की, अगर ना होते गुरु गोबिंद सिंह तो सुन्नत होती सब की, फिर ये तख्त की ये तख्तियां भी नहीं सी लभनियां। और ये प्रधानमंत्री इंदिरा गांधी जिन्हें दे शरीर ते रोम ने, जे इन्नी वार भी अपना सिर वढ़ के गुरु साहब की शरण विच रख दे ना, ते फिर भी गुरु तेग बहादुर साहब दे कीते उपकार दा ये कदे भी मुल तार नहीं सकते। इहो ही गल बीबी इंदिरा गांधी नूं जिहड़ी सी उह खटकी सी, ये तां भावना हुंदी ते बचन मन लैंदी, पर इसे करके जथे दे नाल फिर बाद विच उह लागतबाजी रखदी रही। संत बाबा करतार सिंह जी प्रचार वास्ते मलसिया नगर तों आप जी ने सोलन जाणा सी, और सिंह दसदे ने जिहड़े महापुरखां दे नाल रहे, कहिंदे महापुरखां ने रात दे समें ही इह धारना पढ़ी है, नदियां वा विछुनिया मेला संजोगी राम। और जदों दिने महापुरख आप जी मलसिया नगर तो सोलन वाल चाले मारे ने, ते रस्ते दे विच सो आप जी दा मलसिया नगर सो उथे एक्सीडेंट होण करके 3 अगस्त 1977 नू एक्सीडेंट होया है। सो फिर महापुरखां नू हॉस्पिटल एडमिट किया गया, और डॉक्टर ने एक गल कही सी, कहण लगा ऑपरेशन करना पैना, ते इशारे दे नाल महापुरखां ने कह दिता सी कि सारी उम्र ये धारना पढ़ी है, सिर जावे तां जावे मेरा सिखी सिदक ना जावे। ऑपरेशन कराउण लई तैयार नहीं सी होए केसां दी, रोमां दी बेअदबी ना होवे, इन्ना प्रेम करदे सन गुरु कलगीधर साहिब जी दी सिखी दे नाल कि फिर उह महापुरखां ने 5 भौतिक शरीर ही छड्ड दिता सी। अज वाले दिन सन 1977 आप जी ने 5 भौतिक शरीर त्यागिया, अज उन्हां दी सलाना बरसी भी है। सुमारज कृपा करन पाए हुए पूर्णियां ते चल के जीवन बतीत कर सकीए, सिखी कमा सकीए, इन्हियां बेनतियां प्रवान करनिया भुलां दी मुआफी देनी अगे वास्ते आसीस देनी जी। आओ 2 पंक्तियां सरवण करके फतेह बुलाइए। नानक प्रभ शरणागति चरण बोहित प्रभ देत, से भादुए नरक न पाई है गुर रखण वाला हेत। वाहिगुरु जी का खालसा वाहिगुरु जी की फतेह। राम कली महला तीजा आनंद इक ओंकार। सतगुर प्रसाद आनंद पाया मेरी माए, सतगुरु मैं पाया सतगुरता पाया, सहज सेती मन वजिया वधाइया। राग रतन परवार परिया, शब्द गावन आईया शब्दोता गावो हरि केरा, मन जिनी वसाया कह नानक आनंद हुआ।

ਦਾਰੋਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣ ਹੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾ

ਆਇਆ ਖੇਲੈ ਸਗਲ ਜਗਤ। ਚੰਗਿਆਈ ਆ ਬੁਰਿਆਈ ਆ, ਵਾਚੈ ਧਰਮ ਦੂਰ, ਕਰਮੀ ਆਪੂ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇ ਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇ ਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ

ਜੋੜ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਕੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀਓ। ਭਾਦਰੋਂ ਮਹੀਨੇ ਦੀ ਸੰਗਰਾਂਦ ਨੂੰ ਜਾਣਦਿਆਂ ਹੋਇਆਂ ਬੇਅੰਤ ਸੰਗਤਾਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਨਤਮਸਤਕ ਹੋ ਰਹੀਆਂ ਹਨ। ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ। ਇਹ ਆਉਣ ਵਾਲਾ ਮਹੀਨਾ ਆਪ ਜੀਆਂ ਦੇ ਦਰ ਘਰ ਦੀ ਸੇਵਾ ਦੇ ਅੰਦਰ ਸਿਮਰਨ ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਜਾਪ ਸਹਿਤ ਬਤੀਤ ਹੋਵੇ। ਆਪ ਜੀਆਂ ਨੇ ਦਇਆ ਦ੍ਰਿਸ਼ਟੀ ਕਰਦਿਆਂ ਹੋਇਆਂ ਬੇਅੰਤ ਆਨੰਦਮਈ ਸਮਾਂ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਭਾਈ ਹਰਬੰਸ ਸਿੰਘ ਜੀ ਸੰਘਾ ਤਿਨਾਂ ਦੇ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਨਿਰਮਲ ਸਿੰਘ ਜੀ ਤਿਨਾਂ ਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਬੀਬੀ ਗੁਰਦੇਵ ਕੌਰ ਜੀ ਤਿਨਾਂ ਦੇ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਜੀ। ਭਾਈ ਇਕਬਾਲ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਦਵਿੰਦਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ, ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ, ਦਿਨ ਦੁੱਗਣੀ ਰਾਤ ਅਤੇ ਚੌਗਣੀ ਤਰੱਕੀ ਬਖਸ਼ਿਸ਼ ਕਰਨੀ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਭਾਈ ਮਹਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਹੈ, ਆਪ ਜੀ ਦੇ ਦਰੋਂ ਮਿਹਰ ਹੋਵੇ ਮਿਹਰਬਾਨ ਜੀ, ਸਦਾ ਅੰਗ ਔਰ ਸੰਗ ਸਹਾਈ ਹੋਣਾ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਕੇ ਗੁਰਬਾਣੀ ਦੀ ਕਥਾ ਭਾਦੋਏ ਮਹੀਨੇ ਦੀ ਸੰਗਰਾਂਦ ਦਾ ਮਹਾਤਮ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤਿੰਨਾਂ ਪਾਸੋਂ ਸਰਵਣ ਕੀਤਾ ਹੈ। ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਅੱਜ ਭਾਦੋ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਨਾਲ ਹੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਬਰਸੀ ਵਾਲਾ ਵੀ ਦਿਨ ਹੈ। ਸੋ ਅੱਜ ਸਾਰੇ ਦਿਨ ਦੇ ਦੀਵਾਨ ਭਾਦਰੋ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਹੋਣਗੇ। ਸਵਾਬ ਸੰਗਤਾਂ ਨੇ ਇਸੇ ਹੀ ਤਰ੍ਹਾਂ ਵੱਧ ਚੜ ਕੇ ਗੁਰੂ ਘਰ ਵਿਖੇ ਪਹੁੰਚ ਕਰਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਏ ਸਾਜਣ ਓਏ ਮੀਤ ਪਿਆਰੇ ਜਿਉ ਹਮਕੋ ਹਰ ਨਾਮ ਚਿਤਾਰੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ। ਅੱਜ ਭਾਦੋ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਖੇਤ। ਭਾਦੋ ਦਾ ਮਹੀਨਾ ਆਰੰਭ ਹੋਇਆ ਹੈ, ਉਸ ਸੰਬੰਧ ਵਿੱਚ ਦੀਵਾਨ ਸੱਜੇ ਹਨ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਜੀਤ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ, ਇਹਨਾਂ ਤੋਂ ਬਾਅਦ ਕਥਾ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੱਕ ਹਾਜ਼ਰੀ ਦਰ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰ ਕਿਰਪਾ ਕਰਨ, ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ, ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਸੋ ਆਓ ਅਗਲਾ ਸਮਾਂ ਅਤੇ ਸਤਿਕਾਰ ਗ੍ਰੰਥੀ ਗਿਆਨੀ ਰਣਜੀਤ ਸਿੰਘ ਹੋਣਾ ਪਾਸੋਂ ਸਰਵਣ ਕਰਦੇ ਹਾਂ। ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨ ਜੀ, ਬੁਲਾਓ ਫਤਿਹ ਆਖੋ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਮਦਮਾ ਸਾਹਿਬ ਵਾਲਿਆਂ ਨੂੰ ਕਿ ਉਹ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਗੁਰੂ ਕਿਰਪਾ ਸਦਕਾ ਪ੍ਰਾਪਤ ਹੋਇਆ। ਆਪ ਜੀ ਦੂਰੋਂ ਨੇੜਿਓਂ ਚੱਲ ਕੇ ਸ਼ਰਧਾ ਭਾਵਨਾ ਚਾਓ ਨਾਲ ਪਾਵਨ ਅਸਥਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਅਤਿ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸੀ, ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਉਪਰੰਤ ਸਮਾਂ ਹੋਇਆ ਗੁਰਮਤ ਦੇ ਮਹਾਨ ਫਿਲੋਸਫਰ ਮਹਾਨ ਵਿਆਖਿਆਕਾਰ ਆਦਿ ਭੀੜ ਦੇ ਲਿਖਾਰੀ ਪੰਥ ਦੀ ਮਹਾਨ ਹਸਤੀ ਭਾਈ ਸਾਹਿਬ ਭਾਈ

ਸਰਵਣ ਕੀਤਾ ਹੈ। ਇਹ 387 ਨੰਬਰ ਅੰਗ ਹੈ ਜਾਂ 387 ਨੰਬਰ ਕਵਿਤਾ ਹੈ। ਲਾਈਨਾਂ ਇਹਦੀਆਂ ਚਾਰ ਹੀ ਨੇ, ਚਾਰ ਪੰਕਤੀਆਂ ਦਾ, ਪਰ ਇਹਨੂੰ ਪੜ੍ਹਨ ਦੀ ਇੱਕ ਆਪਣੀ ਵੱਖਰੀ ਲੈ ਹੈ, ਵੱਖਰਾ ਤਰੀਕਾ ਹੈ। ਔਰ ਭਾਈ ਸਾਹਿਬ ਜੀ ਨੇ ਇਹਨਾਂ ਕਵਿਤਾ ਦੇ ਵਿੱਚ ਜਿਹੜੇ ਗੁਰਮਤਿ ਦੇ ਗੁੱਝੇ ਭੇਦ ਨੇ, ਗੁਰਮਤਿ ਦੇ ਮਹਾਨ ਸਿਧਾਂਤ ਨੇ, ਅਸੂਲ ਨੇ, ਮਰਿਆਦਾਵਾਂ ਨੇ, ਔਰ ਉਹਨਾਂ ਨੂੰ ਕਲੀਅਰ ਕਰਨ ਲਈ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ, ਇਗਜ਼ੈਂਪਲਜ਼ ਦੇ ਕੇ ਉਸ ਸਿਧਾਂਤ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਕਲੀਅਰ ਕੀਤਾ। ਗੁਰਮੁਖ ਪਿਆਰਿਓ, ਕਿਉਂਕਿ ਆਪਾਂ ਵੇਖਦੇ ਹੀ ਹਾਂ ਵੀ ਜਿਹੜੀ ਗੱਲ ਔਖੀ ਹੋਵੇ, ਸਮਝਣ ਵਿੱਚ ਸਮਝਾਉਣ ਵਿੱਚ ਥੋੜ੍ਹੀ ਮੁਸ਼ਕਲ ਹੋਵੇ, ਉਹਨੂੰ ਸਮਝਣ ਵਿੱਚ ਅਤੇ ਸਮਝਾਉਣ ਵਿੱਚ ਉਦਾਹਰਣਾਂ ਦਾ ਸਹਾਰਾ ਲੈਣਾ ਪੈਂਦਾ। ਉਦਾਹਰਣ ਜਿਹੜੀ ਹੈ ਉਹ ਆਮ ਹੁੰਦੀ ਹੈ, ਜਿਹੜੀ ਸਾਰਿਆਂ ਦੀ ਸਮਝ ਵਿੱਚ ਆਉਂਦੀ ਹੋਵੇ, ਸਮਾਜ ਦੇ ਵਿੱਚ ਵਰਤ ਰਿਹਾ ਵਰਤਾਰਾ, ਉਹਦੇ ਵਿੱਚੋਂ ਕੋਈ ਪੰਛੀਆਂ ਦੇ ਵਿੱਚੋਂ, ਪਸ਼ੂਆਂ ਦੇ ਵਿੱਚੋਂ, ਮਨੁੱਖਾਂ ਦੇ ਵਿੱਚੋਂ, ਬਨਸਪਤੀ ਦੇ ਵਿੱਚੋਂ ਕੋਈ ਐਸੀ ਉਦਾਹਰਣ ਦਿੱਤੀ ਜਾਂਦੀ ਹੈ ਜਿਹੜੀ ਸਾਰਿਆਂ ਨੂੰ ਸਮਝ ਵਿੱਚ ਆ ਸਕਦੀ ਹੋਵੇ, ਅਤੇ ਉਹਦੇ ਨਾਲ ਕੀ ਹੁੰਦਾ ਹੈ, ਜਿਹੜੀ ਗੱਲ ਭਾਈ ਸਾਹਿਬ ਜੀ ਸਮਝਾਉਣੀ ਚਾਹੁੰਦੇ ਨੇ ਸੌਖਿਆਂ ਪਕੜ ਵਿੱਚ ਆ ਜਾਂਦੀ ਹੈ। ਸੋ ਅੱਜ ਦਾ ਜਿਹੜਾ ਇਹ ਕਵਿਤਾ ਆਪ ਜੀ ਨੇ ਸਰਵਣ ਕੀਤਾ ਹੈ, ਇਹਦੇ ਵਿੱਚ ਭਾਈ ਸਾਹਿਬ ਜੀ ਕੀ ਲਿਖਦੇ ਨੇ, ਕੀ ਇਸ਼ਾਰਾ ਕਰਦੇ ਨੇ, ਆਓ ਆਪਾਂ ਰਲ ਮਿਲ ਕੇ ਇਸ ਕਵਿਤ ਨੂੰ ਵਾਚਣਾ ਕਰੀਏ, ਇਹ ਸਾਰੇ ਨੂੰ ਸਮਝਣ ਦਾ ਯਤਨ ਕਰੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੇ ਪ੍ਰੇਮ ਨਾਲ ਆਖਿਓ, ਰਸਨਾ ਪਵਿੱਤਰ ਕਰੋ ਆਖੋ ਜੀ।

അലഹ. പങ്കുതി എന്നതിയല്ല, മിയാനെ വിശ്രാം കൈ ധാമത്തെ ലഗത, കിത്തെ ഫുൾ വിശ്രാമ ഹൈ, കിത്തെ അർദ്ധ വിശ്രാമ ഹൈ. വിശ്രാം ജിഹ്ടാ വോ ബഹുത് സഹി ജഗ്ഹ തേ ലഗ്നാ ഹൈ. വിശ്രാം സഹി ലഗ് ഗയാ, അർത്ഥ കാഫി ഹദ് തക് അപ്നേ ആപ് ക്ലിയർ ഹോ ജാണഗേ. വിശ്രാം സഹി നാ ലഗ്യാ, ജോർ മാര കേ ഭീ അർത്ഥാം ദേ ആപാ അർത്ഥ കർനേ ചാഹാംഗേ, ജേ ശബ്ദാം ദേ അനർത്ഥ ഹോണഗേ. ഇസ് കർക്കേ ഇത്തേ ഹൈ നിരാധാര കോ ആധാര, ഇത്തേ തോഡാ രുക്ണാ, ഇത്തേ ഇക് ഗല് സമ്പൂർണ ഹോ രഹീ ഹൈ. ഓ കീ ഹൈ ഭായി സാബ് ലിഖ്ദേ നേ ഭീ, ജിന്നാ ദാ കോഈ ആധാര നഹീ ഹൈ, ജിന്നാ ദാ കോഈ ആസരാ നഹീ ഹൈ, ਜਿਹੜੇ ਆਧਾਰ ਤੋਂ ਬਿਨਾਂ ਨੇ, ਵਾਹਿਗੁਰੂ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਉਹਨਾਂ ਲਈ ਆਧਾਰ ਹੈ, ਉਹਨਾਂ ਲਈ ਆਸਰਾ ਹੈ. ਆਸਰੇ ਤਾਂ ਮਨੁੱਖ ਦੇ ਬਹੁਤ ਹੁੰਦੇ ਨੇ ਗੁਰਮੁਖੋ, ਮਾਤਾ ਪਿਤਾ ਦਾ ਆਸਰਾ, ਭੈਣ ਭਾਈਆਂ ਦਾ ਆਸਰਾ, ਦੋਸਤਾਂ ਮਿੱਤਰਾਂ ਦਾ ਆਸਰਾ, ਇਹਨਾਂ ਸਰਕਾਰੇ ਦਰਬਾਰੇ ਜਿਹਦੀ ਪਹੁੰਚ ਹੁੰਦੀ ਹੈ, ਧਨ ਮਾਇਆ ਦੌਲਤ ਇਤਿਆਦਿਕ ਇਹ ਆਸਰੇ ਨੇ. ਪਰ ਮਹਾਰਾਜ ਨੇ ਬਾਣੀ ਦੇ ਵਿੱਚ ਇੱਕ ਗੱਲ ਬਿਲਕੁਲ ਸਪਸ਼ਟ ਆਖੀ ਹੈ ਵੀ ਇਹ ਜਿੰਨੇ ਵੀ ਆਸਰੇ ਨੇ, ਜਿੰਨੇ ਵੀ ਆਧਾਰ ਨੇ, ਇੱਕ ਵਕਤ ਆਉਂਦਾ, ਇੱਕ ਸਮਾਂ ਆਉਂਦਾ, ਇਹ ਆਸਰੇ ਕੰਮ ਨਹੀਂ ਆਉਂਦੇ. ਜਦੋਂ ਬਿਪਤਾ ਦਾ ਸਮਾਂ ਆਉਂਦਾ, ਵਾਹਿਗੁਰੂ ਕਿਸੇ ਦੇ ਬਿਪਤਾ ਨਾ ਲਿਆਵੇ, ਚਲੋ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਨਾਮ ਹੈ, ਜਦੋਂ ਕੋਈ ਬਿਪਤਾ ਆਉਂਦੀ ਹੈ ਫਿਰ ਕੀ ਹੁੰਦਾ, ਜਿਨ੍ਹਾਂ ਨੂੰ ਅਸੀਂ ਆਪਣਾ ਆਸਰਾ ਮੰਨ ਰਹੇ ਹੁੰਦੇ ਹਾਂ ਵੀ ਇਹ ਮੇਰਾ ਆਸਰਾ ਨੇ, ਮੇਰਾ ਸਹਾਰਾ ਨੇ, ਮੈਨੂੰ ਸਪੋਰਟ ਕਰਨਗੇ, ਮੈਨੂੰ ਸਾਥ ਦੇਣਗੇ ਮੇਰਾ, ਗੁਰਮੁਖੋ ਉਹ ਸਪੋਰਟ ਨਹੀਂ ਦਿੰਦੇ, ਸਗੋਂ ਆਪਣੇ ਆਪ ਨੂੰ ਸਾਈਡ ਤੇ ਕਰ ਲੈਂਦੇ ਨੇ. ਕਈ ਵਾਰੀ ਤੇ ਐਸਾ ਹੁੰਦਾ ਜਿਨ੍ਹਾਂ ਤੇ ਆਸਰਾ ਹੁੰਦਾ ਔਰ ਉਹ ਹੀ ਵਿਰੋਧ ਵਿੱਚ ਖੜ ਜਾਂਦੇ ਨੇ, ਜਿਹਨੂੰ ਬਾਬਾ ਜੀ ਨੇ ਬਾਣੀ ਚ ਆਖਿਆ

ਸਭੈ ਭਜੋ ਆਸਰਾ ਚੂਕੈ ਸਭ ਅਸਰਾਓ ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਾਤੀ ਬਾਓ। ਜਿਨ੍ਹਾਂ ਨੂੰ ਪਰਮਾਤਮਾ ਚੇਤੇ ਹੈ ਫਿਰ ਉਹਨਾਂ ਨੂੰ ਤੱਤੀਆਂ ਹਵਾਵਾਂ ਨਹੀਂ ਲੱਗਦੀਆਂ ਕਿਉਂਕਿ ਉਹਦਾ ਸੁਭਾਅ ਹੈ ਤਾਤੀ ਬਾਓ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਰ ਦੀ ਆਇ ਕਲ ਵਿਲਾਈ ਰਾਖ ਲਈਏ ਤਿੰਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਾਪੈ ਸਹਾਈ। ਹੁਣ ਇੱਥੇ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਔਰ ਉਹਨਾਂ ਲਈ ਵਾਹਿਗੁਰੂ ਜਿਹੜਾ ਹੈ ਪਰਮਾਤਮਾ ਜਿਹੜਾ ਉਹ ਸਭ ਤੋਂ ਵੱਡਾ ਆਸਰਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਵੀ ਉਸ ਵਾਹਿਗੁਰੂ ਦਾ ਹੀ ਆਸਰਾ ਤੱਕਣਾ ਚਾਹੀਦਾ, ਉਸ ਵਾਹਿਗੁਰੂ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ। ਇੱਕ ਮੈਨੂੰ ਖਿਮਾ ਕਰਨਾ ਕਹਿਣ ਦੇਣਾ, ਅਸੀਂ ਵਾਹਿਗੁਰੂ ਦਾ ਆਸਰਾ ਲੈਣ ਦੀ ਬਜਾਏ ਦੇਹਧਾਰੀਆਂ ਦੇ ਚੱਕਰਾਂ ਚ ਪੈ ਕੇ ਆਪੂ ਬਣੇ ਗੁਰੂਆਂ ਦੇ ਚੱਕਰਾਂ ਚ ਪੈ ਕੇ ਅਸੀਂ ਕਹਿਣ ਲੱਗ ਗਏ ਧੰਨ ਧੰਨ ਸਤਿਗੁਰੂ ਤੇਰੇ ਹੀ ਆਸਰਾ। ਤੁਸੀਂ ਸੁਣਿਆ ਨਾ, ਉਹ ਅਸਲ ਵਿੱਚ ਪਰਮਾਤਮਾ ਦਾ ਆਸਰਾ ਨਹੀਂ ਸੀ, ਬੜਾ ਇਸ਼ੂ ਬਣੇ ਉਹ ਪਿਛਲੇ ਸਮੇਂ ਦੇ ਵਿੱਚ। ਉਹ ਅਕਾਲ ਪੁਰਖ ਦਾ ਆਸਰਾ ਨਹੀਂ ਹੈ, ਉਹ ਪਰਮੇਸ਼ਰ ਦਾ ਆਸਰਾ ਨਹੀਂ ਹੈ। ਕਿਸੇ ਦੇਹਧਾਰੀ ਨੇ ਸ਼ਬਦ ਵਰਤਿਆ, ਇਸ ਕਰਕੇ ਧੰਨ ਧੰਨ ਸਤਿਗੁਰੂ ਤੇਰਾ ਆਸਰਾ। ਉਹ ਸਤਿਗੁਰੂ ਸ਼ਬਦ ਕਿਹਦੇ ਲਈ ਵਰਤਦੇ ਸੀ, ਇਹ ਸਮਝਣ ਵਾਲਾ ਨੁਕਤਾ। ਆਸਰਾ ਉਸ ਪਰਮਾਤਮਾ ਦਾ ਏਕ ਓਟ ਏਕੋ ਆਧਾਰ, ਇੱਕ ਪਰਮਾਤਮਾ ਦਾ ਆਸਰਾ, ਇੱਕ ਪਰਮਾਤਮਾ ਦੀ ਓਟ, ਇੱਕ ਪਰਮਾਤਮਾ ਦਾ ਸਹਾਰਾ। ਜਦੋਂ ਮਨੁੱਖ ਪਰਮਾਤਮਾ ਦਾ ਸਹਾਰਾ ਤੱਕਦਾ ਨਾ, ਭਾਵੇਂ ਉਹਦੇ ਸਾਰੇ ਆਸਰੇ ਸਾਥ ਛੱਡ ਜਾਣ, ਪਰ ਪਰਮਾਤਮਾ ਦਾ ਲਿਆ ਹੋਇਆ ਆਸਰਾ ਉਹਨੂੰ ਨਿਰਾਸ਼ ਨਹੀਂ ਕਰਦਾ ਕਦੇ ਵੀ। ਯਾਦ ਰੱਖਿਓ, ਮੈਂ ਦਮਦਮਾ ਸਾਹਿਬ ਧਰਤੀ ਤੇ ਸੇਵਾ ਕਰ ਰਿਹਾ, ਤਖ਼ਤ ਸ੍ਰੀ ਦਮਦਮਾ ਸਾਹਿਬ ਮਹਾਰਾਜ ਤੁਹਾਡੇ ਅੱਗੇ ਵੀ ਦਰਸ਼ਨ ਕਰੀਦੇ ਨੇ। ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਤਖ਼ਤ ਹੈ। ਬੜੇ ਚੋਜ ਕੀਤੇ ਨੇ ਮਹਾਰਾਜ ਨੇ, ਬੜੀਆਂ ਖੇਡਾਂ ਵਰਤਾਈਆਂ। ਇੱਕ ਮੈਂ ਉਹਨਾਂ ਦੇ ਜੀਵਨ ਚੋਂ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੇ ਪੀਰ ਬੁੱਧੂ ਸ਼ਾਹ, ਮੁਸਲਮਾਨ ਫਕੀਰ, ਬੜਾ ਗੁਰੂ ਸਾਹਿਬ ਦਾ ਸਰਧਾਲੂ ਸੀ, ਬੜਾ ਪ੍ਰਭਾਵਿਤ ਸੀਗਾ। ਉਹ ਆਪਣੇ 500 ਮੁਰੀਦਾਂ ਨੂੰ ਲੈ ਕੇ ਆਇਆ ਮਹਾਰਾਜ ਦੇ ਕੋਲੇ। ਕਹਿੰਦਾ ਜੀ ਇਹਨਾਂ ਨੂੰ ਆਪਣੇ ਕੋਲੇ ਭਰਤੀ ਕਰ ਲਓ, ਕਿਉਂ ਇਹਨਾਂ ਨੂੰ ਔਰੰਗਜ਼ੇਬ ਨੇ ਜਾਂ ਸਰਕਾਰ ਨੇ ਨੌਕਰੀਆਂ ਤੋਂ ਬਰਖਾਸਤ ਕੀਤਾ, ਕਾਰਨ ਕੋਈ ਵੀ ਹੋਵੇ, ਔਰ ਇਹ ਵੀ ਆਖੇ ਵੀ ਇਹਨਾਂ ਨੂੰ ਕੋਈ ਆਪਣੇ ਕੋਲੇ ਭਰਤੀ ਨਾ ਕਰੇ, ਇਹਨਾਂ ਨੂੰ ਕੋਈ ਭਰਤੀ ਨਾ ਕਰੇ। ਜਿਹੜਾ ਇਹਨਾਂ ਨੂੰ ਕੋਈ ਸਪੋਰਟ ਦੇਵੇਗਾ, ਕੋਈ ਆਸਰਾ ਦੇਵੇਗਾ, ਕੋਈ ਭਰਤੀ ਕਰੇਗਾ, ਔਰ ਉਹ ਸਭ ਤੋਂ ਵੱਡਾ ਸਰਕਾਰ ਦਾ ਦੁਸ਼ਮਣ ਹੋਵੇਗਾ। ਗੁਰਮੁਖ ਪਿਆਰਿਓ, ਕਿਹਨੇ ਅੱਗੇ ਆਉਣਾ ਸੀਗਾ, ਕਿਹਨੇ ਇਹ ਜਾਣ ਬੁੱਝ ਕੇ ਲੜਾਈ ਲੈਣੀ ਸੀ ਜਾਂ ਔਰੰਗਜ਼ੇਬ ਦੀ ਨਾਰਾਜ਼ਗੀ ਲੈਣੀ ਸੀ? ਅਖੀਰ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ, ਕਿਸੇ ਨੇ ਉਹਨਾਂ ਨੂੰ ਕੋਈ ਆਸਰਾ ਨਹੀਂ ਦਿੱਤਾ, ਕਿਸੇ ਨੇ ਉਹਨਾਂ ਨੂੰ ਕੋਈ ਆਪਣੇ ਕੋਲੇ ਥਾਂ ਨਹੀਂ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਨਿਰਭਉ ਤੇ ਨਿਰਵੈਰ ਸਤਿਗੁਰੂ, ਉਹਨਾਂ ਨੇ ਪੀਰ ਬੁੱਧੂ ਸ਼ਾਹ ਦੀ ਬੇਨਤੀ ਮੰਨੀ, ਆਪਣੇ ਕੋਲੇ ਭਰਤੀ ਕਰ ਲਿਆ, ਰੱਖ ਲਿਆ, ਚੰਗੀਆਂ ਤਨਖਾਹਾਂ ਦਿੱਤੀਆਂ ਉਹਨਾਂ ਨੂੰ, ਚੰਗੀਆਂ ਸਹੂਲਤਾਂ ਦਿੱਤੀਆਂ, ਆਸਰਾ ਦਿੱਤਾ। ਜਦੋਂ ਨਾ ਜੰਗ ਦਾ ਸਮਾਂ ਆਇਆ, ਲੜਾਈ ਦਾ ਸਮਾਂ ਆਇਆ, ਲੜਾਈ ਦੇ ਆਸਾਰ ਬਣ ਗਏ, ਪਤਾ ਲੱਗਿਆ ਵੀ ਉਹ ਜਿਹੜੇ 500 ਪਠਾਨ ਭਰਤੀ ਕਰਾ ਕੇ ਗਿਆ ਸਾਰੇ ਭੱਜਣ ਦੇ ਰੌਂ ਵਿੱਚ ਨੇ, ਤਨਖਾਹਾਂ ਜਿੰਨੇ ਚਿਰ ਮਿਲਦੀਆਂ ਰਹੀਆਂ ਲੈਂਦੇ ਰਹੇ, ਮੌਜਾਂ ਕਰਦੇ ਰਹੇ, ਸਹੂਲਤਾਂ ਲੈਂਦੇ ਰਹੇ। ਜਦੋਂ ਲੜਾਈ ਦਾ ਵਕਤ ਆ ਗਿਆ ਵੀ ਹੁਣ ਲੜਾਈ ਛੱਡਣੀ ਹੈ, ਜੰਗ ਕਰਨੀ ਪੈਣੀ ਹੈ, ਲੜਾਈ ਕਰਨੀ ਪੈਣੀ ਹੈ, ਫਿਰ ਉਹ ਖਿਸਕਣ ਲੱਗ ਪਏ, ਭੱਜਣ ਲੱਗ ਪਏ। ਇਤਿਹਾਸ ਇਹ ਕਹਿੰਦਾ ਵੀ 500 ਦੇ ਵਿੱਚੋਂ 499 ਭੱਜ ਗਏ ਸੀਗੇ, ਹਿਸਟਰੀ ਇਹ ਕਹਿੰਦੀ ਹੈ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ, ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ, ਭੱਜਣ ਵਾਲਿਆਂ ਨੇ ਭੱਜਣਾ, ਗੱਜਣ ਵਾਲਿਆਂ ਨੇ ਗੱਜਣਾ, ਤੇ ਭੱਜਣ ਵਾਲੇ ਭੱਜ ਗਏ, ਪਿੱਠ ਦਿਖਾ ਗਏ,
ਪਰ ਉਹ ਕਹਿੰਦੇ ਅੱਗੇ ਉਹ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਤਾਂ ਹੁਣ ਇਕੱਲੇ ਹੀ ਹੈ ਇੱਕ ਤਰ੍ਹਾਂ ਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਮੈਂ ਇਹਨਾਂ ਦੇ ਆਸਰੇ ਹੀ ਨਹੀਂ ਲਿਆ, ਮੈਂ ਇਹਨਾਂ ਦਾ ਆਸਰਾ ਥੋੜ੍ਹਾ ਸੀ, ਮੈਂ ਇਹਨਾਂ ਦੇ ਆਸਰੇ ਥੋੜ੍ਹਾ ਜੰਗਾਂ ਛੇੜੀਆਂ ਨੇ, ਮੈਂ ਇਹਨਾਂ ਦੇ ਆਸਰੇ ਥੋੜ੍ਹਾ ਲੜਾਈਆਂ ਛੇੜੀਆਂ ਨੇ, ਮੈਂ ਤਾਂ ਅਕਾਲ ਪੁਰਖ ਦੀ ਓਟ ਤੱਕੀ ਹੋਈ ਹੈ, ਮੈਂ ਤਾਂ ਉਸ ਪਰਮੇਸ਼ਰ ਦੀ ਓਟ ਤੱਕੀ ਹੋਈ ਹੈ, ਮੈਂ ਤਾਂ ਉਹਦੇ ਆਸਰੇ ਤੇ ਹਾਂ। ਗੁਰਮੁਖ ਪਿਆਰਿਓ, ਇਤਿਹਾਸ ਪੜ੍ਹਿਓ, ਜੰਗ ਸ਼ੁਰੂ ਹੋਇਆ, ਜੰਗ ਲੜਿਆ ਗਿਆ ਤੇ ਚਾਹੇ 499 ਭੱਜ ਗਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਫਤਿਹ ਕੀਤੀ ਸੀ। ਉਹ ਜਦੋਂ ਜੰਗ ਫਤਿਹ ਹੋਈ ਨਾ, ਜੰਗ ਜਿੱਤੀ ਗਈ, ਫਿਰ ਮਹਾਰਾਜ ਨੇ ਕੀ ਕਿਹਾ ਸੀ, ਬਈ ਇਹ ਕਿਰਪਾ ਕਾਲ ਤੇਰੀ ਭਈ ਜੀਤ ਮੇਰੀ, ਬਈ ਇਹ ਤੇਰੀ ਕਿਰਪਾ ਦੇ ਨਾਲ ਮੇਰੀ ਜਿੱਤ ਹਾਸਲ ਹੋਈ ਹੈ। ਮੈਨੂੰ ਮੈਂ ਇਹ ਬੇਨਤੀ ਕਰ ਰਿਹਾ ਸੀ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਨਿਆਸਰਿਆਂ ਦਾ ਵੀ ਆਸਰਾ ਹੈ, ਆਸਰੇ ਫਿਰ ਜਾਂਦੇ ਨੇ, ਆਸਰੇ ਪਾਸਾ ਵੱਟ ਜਾਂਦੇ ਨੇ, ਜਿਨ੍ਹਾਂ ਨੂੰ ਆਪਣਾ ਆਧਾਰ ਬਣਾ ਕੇ ਰੱਖਦੇ ਹਾਂ ਉਹ ਕਈ ਵਾਰੀ ਦੌੜ ਜਾਂਦੇ ਨੇ, ਛੱਡ ਜਾਂਦੇ ਨੇ ਵਿਪਤਾ 'ਚ। ਪਰ ਪਰਮੇਸ਼ਰ ਜਿਹੜਾ, ਪਰਮਾਤਮਾ ਜਿਹੜਾ, ਉਹ ਮਨੁੱਖ ਦਾ ਅਸਲੀ ਆਸਰਾ ਹੈ, ਅਸਲੀ ਮਨੁੱਖ ਦਾ ਸਹਾਰਾ ਹੈ, ਮਨੁੱਖ ਦੀ ਅਸਲੀ ਸਪੋਰਟ ਜਿਹੜਾ ਉਹ ਉਹੀ ਪਰਮਾਤਮਾ ਕਰਨ ਵਾਲਾ। ਭਾਈ ਗੁਰਦਾਸ ਅੱਗੇ ਕਹਿੰਦੇ, ਨਿਰਾਸਨ ਆਸਰੋ ਨਿਰਾਸਨ ਕੋ, ਨਿਰਾਸ਼ ਹੋਇਆਂ ਦਾ ਆਸਰਾ ਹੈ ਉਹ, ਜਿਹੜੇ ਨਿਰਾਸ਼ ਹੋ ਗਏ, ਜਿਨ੍ਹਾਂ ਨੂੰ ਬਹੁਤ ਸਾਰੀਆਂ ਥਾਵਾਂ ਤੋਂ ਨਿਰਾਸ਼ਤਾ ਮਿਲੀ। ਅੱਗੇ ਨਾਥ ਹੈ ਅਨਾਥਨ ਕੋ, ਦੀਨ ਕੋ ਦਇਆਲ ਹੈ, ਉਹਨਾਂ ਦਾ ਨਾਥ ਹੈ, ਸਵਾਮੀ ਹੈ, ਮਾਲਕ ਹੈ, ਤੇ ਦੁਖੀਆਂ ਦੇ ਜਿਹੜਾ ਦੁੱਖ ਦੂਰ ਕਰਨ ਵਾਲਾ। ਮਹਾਰਾਜ ਕਹਿੰਦੇ ਸੱਚਮੁੱਚ, ਭਾਵੇਂ ਡਾਕਟਰ ਲੋਕ ਦਾਅਵਾ ਕਰਦੇ ਨੇ ਵੀ ਅਸੀਂ ਤੁਹਾਡੇ ਦੁੱਖ ਦੂਰ ਕਰ ਦਿਆਂਗੇ, ਕਿੰਨੇ ਡਾਕਟਰ ਹੋ ਗਏ, ਕਿੰਨੇ ਹੋਸਪਿਟਲ ਹੋ ਗਏ, ਕਿੰਨੀਆਂ ਮੈਡੀਸਨ ਹੋ ਗਈਆਂ, ਕਿੰਨਾ ਕੁਝ ਹੋ ਗਿਆ, ਕਿੰਨੇ ਕੁ ਦੁਨੀਆਂ ਦੇ ਦੁੱਖ ਦੂਰ ਹੋ ਗਏ, ਕਿੰਨੀਆਂ ਕੁ ਬਿਮਾਰੀਆਂ ਦੂਰ ਹੋ ਗਈਆਂ। ਮਾਨਸਿਕ ਦੁੱਖ ਵੱਖਰੇ ਨੇ, ਸਰੀਰਕ ਦੁੱਖ ਵੱਖਰੇ ਨੇ, ਆਰਥਿਕ ਮੁਸ਼ਕਲਾਂ ਵੱਖਰੀਆਂ ਚੁੱਕੀ ਫਿਰਦੇ ਹਾਂ, ਸਮਾਜਿਕ ਪ੍ਰੋਬਲਮਸ ਨੇ, ਹੈ ਨਾ, ਦੁੱਖਾਂ ਦੇ ਵਿੱਚ ਘਿਰੇ ਪਏ ਹਾਂ, ਜਿਹਨੂੰ ਮਹਾਰਾਜ ਨੇ ਕਿਹਾ ਸੀ ਨਾਨਕ ਦੁਖੀ ਆ ਸਭ ਸੰਸਾਰ ਹੈ, ਜਿਹੜੇ ਨੂੰ ਮਰਜ਼ੀ ਪੁੱਛ ਲਓ ਹਰ ਬੰਦਾ ਦੁਖੀ ਹੈ। ਉਹਦੇ ਦੁੱਖਾਂ ਦਾ ਕਾਰਨ ਵੱਖਰਾ ਹੋ ਸਕਦਾ, ਕੋਈ ਆਰਥਿਕ ਪੱਖੋਂ ਦੁਖੀ ਹੈ, ਕੋਈ ਬੱਚਿਆਂ ਵੱਲੋਂ ਦੁਖੀ ਹੈ, ਕੋਈ ਬੱਚਿਆਂ ਦੇ ਨਾ ਹੋਣ ਕਰਕੇ ਦੁਖੀ ਹੈ, ਕੋਈ ਬੱਚਿਆਂ ਦੇ ਨਾ ਪੁੱਛਣ ਕਰਕੇ ਦੁਖੀ ਹੈ, ਦੁਖੀ ਨੇ ਸਾਰੇ। ਪਰ ਉਹ ਦੁਖੀਆਂ ਦੇ ਦੁੱਖ ਦੂਰ ਕਰਨ ਵਾਲਾ ਹੈ ਪਰਮਾਤਮਾ ਜਿਹੜਾ, ਪਰਮੇਸ਼ਰ ਜਿਹੜਾ। ਮਹਾਰਾਜ ਕਹਿੰਦੇ ਉਹ ਅਨਾਥਾਂ ਦਾ ਨਾਥ ਵੀ ਹੈ, ਨਾਥ ਹੁੰਦਾ ਮਾਲਕ, ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੈ, ਜਿਨ੍ਹਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਹੈ। ਮਹਾਰਾਜ ਕਿਰਪਾ ਰੱਖਣ, ਸਾਰੇ ਬੱਚਿਆਂ ਨੂੰ ਮਾਤਾ ਪਿਤਾ ਸਪੋਰਟ ਕਰਨ, ਸਾਂਭਣ। ਪਰ ਕਈ ਵਾਰੀ ਇਹ ਹੁੰਦਾ ਵੀ ਜਦੋਂ ਕਿਸੇ ਬੱਚੇ ਦਾ ਕੋਈ ਮਾਂ ਜਾਂ ਪਿਤਾ ਅਕਾਲ ਚਲਾਣਾ ਕਰ ਜਾਂਦਾ, ਚੱਲ ਵਸਦਾ, ਫਿਰ ਆਪਾਂ ਕਹਿੰਦੇ ਅਨਾਥ ਹੋ ਗਿਆ ਬੱਚਾ। ਜਾਂ ਜਿਹੜੇ ਬਜ਼ੁਰਗਾਂ ਨੂੰ ਬੱਚੇ ਨਾ ਪੁੱਛਣ, ਉਹਨਾਂ ਨੂੰ ਆਪਾਂ ਕਹਿੰਦੇ ਵੀ ਇਹ ਅਨਾਥ ਆਸ਼ਰਮ 'ਚ ਛੱਡਿਆ। ਉਹ ਕਿੰਨੇ ਅਨਾਥ ਆਸ਼ਰਮ ਨੇ ਵੀ ਇੱਥੇ ਇਹਨਾਂ ਨੂੰ ਥੋੜ੍ਹਾ ਜਿਹਾ ਸਾਂਭਣ ਵਾਲੇ ਹੈਗੇ ਨੇ, ਇਹਦੇ ਮਾਲਕ ਹੈਗੇ ਨੇ, ਨਾਥ ਹੈਗੇ ਨੇ। ਪਰ ਗੁਰਮੁਖ ਪਿਆਰੇ, ਉਹ ਪਰਮਾਤਮਾ ਪਰਮੇਸ਼ਰ ਐਸੇ ਅਨਾਥਾਂ ਨੂੰ ਵੀ ਸਾਂਭਣ ਵਾਲਾ, ਜਿਨ੍ਹਾਂ ਨੂੰ ਲੋਕ ਅਨਾਥ ਕਹਿੰਦੇ ਸੀ। ਮੈਂ ਹੋਰ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ, ਉਹਨਾਂ ਦੇ ਬਚਪਨ ਦੇ ਵਿੱਚ ਮਾਤਾ ਚੜ੍ਹਾਈ ਕਰ ਗਏ, ਪਿਤਾ ਚੜ੍ਹਾਈ ਕਰ ਗਏ, ਸਾਰਿਆਂ ਨੂੰ ਪਤਾ। ਤੁਸੀਂ ਸਾਖੀਆਂ ਰੋਜ਼ ਸੁਣਦੇ ਹੋ, ਰੋਜ਼ ਦੇ ਸਤਸੰਗੀ ਹੋ, ਤੁਸੀਂ ਰੋਜ਼ ਦੀ ਸੰਗਤ ਕਰਨ ਵਾਲੇ ਹੋ। ਭਾਈ ਜੇਠਾ ਲਾਹੌਰ ਦਾ ਜਨਮ ਹੈ ਉਹਨਾਂ ਦਾ, ਕਾਰਨ ਬਣਿਆ ਮਾਤਾ ਪਿਤਾ ਚੜ੍ਹਾਈ ਕਰ ਗਏ। ਲੋਕ ਹੀ ਕਹਿੰਦੇ ਸੀ ਵੀ ਇਹ ਅਨਾਥ ਹੋ ਗਿਆ, ਇਹਦਾ ਕੋਈ ਮਾਲਕ ਜਾਂ ਸਾਂਭਣ ਵਾਲਾ ਨਹੀਂ ਹੈ, ਇਹਦਾ ਕੋਈ ਖਿਆਲ ਕਰਨ ਵਾਲਾ ਨਹੀਂ ਹੈ, ਕੋਈ ਕੇਅਰ ਕਰਨ ਵਾਲਾ ਨਹੀਂ ਹੈ। ਜਦੋਂ ਮਾਂ ਵੀ ਚੜ੍ਹਾਈ ਕਰ ਗਈ, ਮਾਤਾ ਪਿਤਾ ਵੀ ਚੜ੍ਹਾਈ ਕਰ ਗਏ, ਅਖੀਰ ਨਾਨੀ ਮਾਂ ਨੇ ਸੰਭਾਲਿਆ, ਚਲੋ ਥੋੜ੍ਹਾ ਆਸਰਾ ਦਿੱਤਾ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਆਏ, ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ, ਚੱਲ ਰਹੀਆਂ ਸੇਵਾਵਾਂ ਨੂੰ ਸਮਝਿਆ ਔਰ ਉਹਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕੀਤਾ, ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ।
ਜਿਨ੍ਹਾਂ ਦਾ ਕਹਿੰਦੇ ਸੀ ਕੋਈ ਪੁੱਛਦਾ ਨਹੀਂ ਹੈ ਵੀ ਕੋਈ ਰੋਟੀ ਖਾ ਲਈ, ਪਾਣੀ ਪੀ ਲਿਆ, ਚਾਹ ਪੀ ਲਈ, ਕੱਪੜੇ ਬਦਲ ਲਏ, ਨਹਾ ਲਏ ਹੈ, ਔਰ ਉਹ ਕਿੱਡੇ ਵੱਡੇ ਕਹਿਣ ਤੋਂ ਭਾਵ ਸਥਾਨ ਤੇ ਸੁਸ਼ੋਭਿਤ ਹੋਏ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਸਮਾਂ ਆਇਆ ਤੇ ਵੱਡੇ ਵੱਡੇ ਲੋਕ ਇਹ ਆ ਕੇ ਕਹਿਣ ਲੱਗ ਪਏ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ। ਜਿਹੜੇ ਭੱਟ ਸੀਗੇ ਕੋਈ ਗਰੀਬ ਲੋਕ ਨਹੀਂ ਸੀਗੇ, ਜਿਹੜੇ ਭੱਟ ਸੀਗੇ ਬੜੇ ਰਿਚ ਸੀਗੇ, ਬੜੇ ਅਮੀਰ ਸੀਗੇ, ਬੜੇ ਵਿਦਵਾਨ ਸੀਗੇ, ਵਿਦਵਾਨ ਪੰਡਿਤਾਂ ਦੀ ਇੱਕ ਸ਼੍ਰੇਣੀ ਸੀਗੀ। ਇਹ ਸੱਚ ਦੀ ਖੋਜ ਵਿੱਚ ਨਿਕਲੇ, ਥਾਂ ਥਾਂ ਤੇ ਗਏ, ਇਹਨਾਂ ਦਾ ਤਜਰਬਾ ਬੜਾ ਸੀ, ਇਹਨਾਂ ਦਾ ਅਭਿਆਸ ਬੜਾ ਸੀ, ਪਰ ਜਦੋਂ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਆਏ, ਸੰਗਤ ਮਾਣੀ, ਦਰਸ਼ਨ ਕੀਤੇ, ਰਹਿ ਨਾ ਸਕੇ। ਫਿਰ ਉਹਨਾਂ ਨੇ ਕੀ ਆਖਿਆ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ। ਗੁਰਮੁਖ ਪਿਆਰਿਓ, ਚਿੱਟੇ ਦਿਨ ਵਾਂਗ ਇਹ ਗੱਲ ਸਾਹਮਣੇ ਹੈ, ਜਿਨ੍ਹਾਂ ਨੂੰ ਕਹਿੰਦੇ ਕੋਈ ਆਸਰਾ ਨਹੀਂ ਸੀ, ਕੋਈ ਰੋਟੀ ਪਾਣੀ ਨਹੀਂ ਸੀ ਪੁੱਛਦਾ। ਅੱਜ ਤੁਸੀਂ ਜਾਓ ਅੰਮ੍ਰਿਤਸਰ ਸਾਹਿਬ, ਜਿਹਦਾ ਕੋਈ ਘਰ ਨਹੀਂ ਉਹਨੂੰ ਆਸਰਾ ਮਿਲਦਾ, ਉੱਥੇ ਕਿਵੇਂ ਲੋਕ ਪਏ ਨੇ, ਉੱਥੇ ਲੰਗਰ ਕਿਵੇਂ ਚੱਲਦੇ ਨੇ, ਢਿੱਡ ਭਰਦਾ ਉੱਥੋਂ ਲੱਖਾਂ ਲੋਕਾਂ ਦਾ, ਲੱਖਾਂ ਲੋਕਾਂ ਦਾ ਆਸਰਾ ਸਹਾਰਾ। ਸੋ ਮਹਾਰਾਜ ਇੱਥੇ ਕਹਿੰਦੇ, ਨਾਥ ਹੈ ਅਨਾਥ ਨੂੰ ਕੋ, ਦੀਨ ਕੋ ਦਇਆਲ ਹੈ। ਇਹ ਭਾਈ ਗੁਰਦਾਸ ਸਾਨੂੰ ਸਮਝਾ ਰਹੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਇਹ ਗੱਲ ਸਪਸ਼ਟ ਕਹੀ ਗਈ ਹੈ, ਤੇ ਉਸੇ ਨੂੰ ਭਾਈ ਸਾਹਿਬ ਜੀ ਖੋਲ ਰਹੇ ਨੇ। ਅੱਗੇ ਕਹਿੰਦੇ, ਅਸਰਨ ਸਰਨ ਓਹ ਨਿਰਧਨ ਕੋ ਹੈ ਧਨ। ਅੱਗੇ ਕਹਿੰਦੇ, ਅਸਰਨ ਜਿਹਨੂੰ ਕਿਤੇ ਸ਼ਰਨ ਨਾ ਮਿਲੇ ਉਹਨੂੰ ਸ਼ਰਨ ਦੇਣ ਵਾਲਾ ਵੀ ਹੈ। ਆਪਾਂ ਬਹੁਤ ਬੰਦਿਆਂ ਦੀ ਸ਼ਰਨ ਤੱਕਦੇ ਹਾਂ ਵੀ ਇਹਦੀ ਸ਼ਰਨ ਵਿੱਚ ਚਲੇ ਜਾਈਏ ਸ਼ਾਇਦ ਬਚਾਅ ਹੋ ਜਾਏਗਾ, ਇਹਦੀ ਸ਼ਰਨ ਤੱਕ ਲਈਏ ਸ਼ਾਇਦ ਆਹ ਗੱਲ ਬਣ ਜਾਏਗੀ। ਪਰ ਜਿਨ੍ਹਾਂ ਨੂੰ ਕੋਈ ਸ਼ਰਨ ਵੀ ਨਹੀਂ ਦਿੰਦਾ, ਜਿਨ੍ਹਾਂ ਨੂੰ ਕੋਈ ਆਪਣੇ ਕੋਲ ਆਉਣ ਵੀ ਨਹੀਂ ਦਿੰਦਾ, ਜਿਨ੍ਹਾਂ ਨੂੰ ਕਿਤੇ ਸ਼ਰਨ ਮਿਲਦੀ ਵੀ ਨਹੀਂ ਹੈ, ਆ ਦੇਖਿਓ ਤੁਸੀਂ ਇੱਥੇ ਸ਼ਰਨਾਰਥੀ। ਹੁਣ ਤਾਂ ਕੈਨੇਡਾ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਬੜੇ ਬੁਲਾਏ ਸ਼ਰਨਾਰਥੀ, ਉਹਨਾਂ ਨੂੰ ਸਹੂਲਤਾਂ ਦਿੱਤੀਆਂ ਬੜੀਆਂ, ਪਰ ਉਹਦੇ 'ਚ ਕੁਝ ਕੁ ਲੋਕ ਫਿੱਟ ਬੈਠੇ, ਕੁਝ ਕੁ ਨਹੀਂ, ਕੁਝ ਕੁ ਨੂੰ ਸ਼ਰਨ ਨਹੀਂ ਮਿਲੀ, ਕੁਝ ਕੁ ਸ਼ਰਨ ਲੈਂਦੇ ਨੇ, ਕੁਝ ਕੁ ਦੀ ਸ਼ਰਨ ਕੈਂਸਲ ਕੀਤੀ ਜਾਂਦੀ ਹੈ। ਪਰ ਇੱਥੇ ਜਿਹੜਾ ਕੰਸੈਪਟ ਹੈ, ਭਾਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਕਿਤੇ ਸ਼ਰਨ ਵੀ ਨਹੀਂ ਮਿਲਦੀ, ਸ਼ਰਨ ਲੈਣ ਦੀ ਕਿਹਨੂੰ ਲੋੜ ਪੈਂਦੀ ਹੈ, ਪਹਿਲਾਂ ਤਾਂ ਸਵਾਲ ਇਹ ਹੈ। ਆਮ ਬੰਦਾ ਤਾਂ ਸ਼ਰਨ ਲੈਂਦੇ ਹੀ ਨਹੀਂ, ਉਹ ਪਹਿਲਾਂ ਦੱਸਦਾ ਵੀ ਮੈਨੂੰ ਇੰਨੇ ਖਤਰੇ ਨੇ, ਮੇਰੀ ਜਾਨ ਨੂੰ ਖਤਰਾ, ਮੇਰੇ ਮਾਲ ਨੂੰ ਖਤਰਾ, ਮੇਰੇ ਪਰਿਵਾਰ ਨੂੰ ਖਤਰਾ, ਮੈਨੂੰ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ, ਉਹ ਫਿਰ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਸ਼ਰਨ ਦਿਓ ਜੀ, ਮੈਨੂੰ। ਇਸ ਕਰਕੇ ਜਿਹਨੂੰ ਕਿਤੇ ਸ਼ਰਨ ਵੀ ਨਾ ਮਿਲੇ, ਅਸਰਨ ਸਰਨ ਆਓ, ਉਹਦੇ ਲਈ ਸ਼ਰਨ ਸਭ ਤੋਂ ਵੱਡੀ ਪਰਮਾਤਮਾ। ਇਸੇ ਕਰਕੇ ਬਾਣੀ 'ਚ ਬਚਨ ਆਉਂਦੇ ਸੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਹਾਡੀ ਸ਼ਰਨ ਤੱਕੀ ਹੈ। ਹਾਂ ਇੱਕ ਜ਼ਰੂਰ ਹੈ, ਇੱਕ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਇੱਥੋਂ ਤੱਕ ਵੀ ਆਖਿਆ ਸਾਨੂੰ ਸਮਝਾਉਂਦੇ ਆ, ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ। ਇਹ ਸਾਨੂੰ ਸਮਝਾਇਆ ਗੁਰੂ ਤੇਗ ਬਹਾਦਰ ਜੀ ਨੇ, ਮਨ ਰੇ ਪ੍ਰਭ ਕੀ ਸ਼ਰਨ, ਪ੍ਰਭੂ ਦੀ ਸ਼ਰਨ ਤੱਕੋ। ਬੰਦਿਆਂ ਦੀ ਸ਼ਰਨ ਨਹੀਂ ਤੱਕਣੀ, ਬੰਦੇ ਤੁਹਾਨੂੰ ਸ਼ਰਨ ਜੇ ਤੁਸੀਂ ਉਹਨੂੰ ਤੱਕੋਗੇ, ਤੁਹਾਨੂੰ ਹੋ ਸਕਦਾ ਸ਼ਰਨ ਨਾ ਦੇਣ, ਹੋ ਸਕਦਾ ਉਹ ਤੁਹਾਨੂੰ ਸਪੋਰਟ ਨਾ ਕਰਨ, ਪਰ ਪ੍ਰਭੂ ਦੀ ਸ਼ਰਨ ਲਓ। ਕਿੱਡੇ ਕਮਾਲ ਦੇ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਜੀ ਨੇ ਸਮਝਾਇਆ, ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਅੱਗੇ ਕੀ ਕਹਿੰਦੇ ਨੇ, ਜਿਹੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ। ਜਿਹਦਾ ਸਿਮਰਨ ਕਰਕੇ ਜਾਂ ਜਿਹਦੀ ਸ਼ਰਨ ਵਿੱਚ ਆ ਕੇ ਗਨਕਾ ਪਾਪਣ ਦਾ ਪਾਰੋ ਤਾਰਾ ਹੋ ਗਿਆ, ਕੋਈ ਸਹਾਰਾ ਦਿੰਦਾ ਸੀ ਗਨਕਾ ਨੂੰ, ਆਚਰਣ ਤੋਂ ਡਿੱਗੀ ਹੋਈ ਔਰਤ, ਕਰੈਕਟਰ ਤੋਂ ਡਿੱਗੀ ਹੋਈ ਔਰਤ,
ਉਹਨੂੰ ਕਿਹਨੇ ਆਸਰਾ ਦੇਣਾ ਸੀ, ਕਿਹਨੇ ਸਪੋਰਟ ਦੇਣੀ ਸੀ, ਕੋਈ ਹਾਮੀ ਵੀ ਨਹੀਂ ਭਰਦਾ ਉਹਦੀ ਤਾਂ। ਚੰਗੇ ਲੋਕ ਤਾਂ ਉਹਦੇ ਕੋਲੋਂ ਦੀ ਪਾਸਾ ਵੱਟ ਕੇ ਲੰਘਦੇ ਸੀਗੇ, ਚੰਗੇ ਲੋਕ ਤਾਂ ਉਹਦਾ ਮੂੰਹ ਨਹੀਂ ਸੀ ਵੇਖਣਾ ਚਾਹੁੰਦੇ, ਪਰ ਉਹਦਾ ਪਾਰ ਉਤਾਰਾ ਹੋਇਆ, ਉਹਦਾ ਵੀ ਜੀਵਨ ਸਫਲਾ ਹੋ ਗਿਆ। ਕਦੋਂ? ਜਿਹੇ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਔਰ ਧਾਰੋ ਰਹਾਓ। ਫਿਰ ਉਹਨਾਂ ਨੇ ਅੱਗੇ ਹੋਰ ਉਦਾਹਰਨਾਂ ਦਿੱਤੀਆਂ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਧਰੂ ਵਰਗੀਆਂ ਵੱਡੀਆਂ ਵੱਡੀਆਂ ਉਦਾਹਰਨਾਂ ਦਿੱਤੀਆਂ ਭਗਤ ਧਰੂ ਜੀ ਵਰਗੇ, ਹਾਥੀ ਦੀ ਉਦਾਹਰਨ ਦੇਖ ਕੇ ਸਮਝਾਇਆ। ਸੋ ਇੱਥੇ ਹੈ ਅਸਰਨ ਸਰਨ ਨਿਰਧਨ ਕੋ ਹੈ ਧਨ। ਮਹਾਰਾਜ ਕਹਿੰਦੇ ਹੋ ਨਿਰਧਨਾਂ ਲਈ ਜਿਹੜਾ ਧਨ ਵੀ ਹੈ ਉਹਦਾ ਪਰਮਾਤਮਾ ਦਾ ਨਾਮ ਉਹਨਾਂ ਲਈ ਸੱਚਾ ਧਨ ਹੈ, ਉਹਨਾਂ ਨੂੰ ਉਹਦਾ ਆਸਰਾ ਬਹੁਤ ਹੁੰਦਾ ਹੈ। ਇਹ ਵੀ ਗੱਲ ਬਾਣੀ ਦੇ ਵਿੱਚ ਵਾਰ ਵਾਰ ਸਮਝਾਈ, ਕੱਚਾ ਧਨ ਤੇ ਪੱਕਾ ਧਨ। ਤੁਸੀਂ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਵੀ ਸੁਣਦੇ ਹੋ, ਕਾਚਾ ਧਨ ਸੰਚਾ ਹੈ ਮੂਰਖ ਗਾਵਾਰ। ਸਾਹਿਬ ਕਹਿੰਦੇ ਜਿਹੜਾ ਮੂਰਖ ਹੈ, ਗਾਵਾਰ ਹੈ, ਬੇਸਮਝ ਹੈ, ਗਿਆਨੀ ਹੈ, ਉਹ ਕੱਚਾ ਧਨ ਇਕੱਠਾ ਕਰ ਰਿਹਾ। ਕੱਚਾ ਧਨ ਕਿਹਨੂੰ ਕਿਹਾ? ਨਾਸ਼ਵੰਤ ਧਨ, ਜਿਹੜਾ ਦੁਨਿਆਵੀ ਧਨ ਹੈ। ਪਰ ਜਿਹੜਾ ਪਰਮਾਤਮਾ ਦਾ ਨਾਮ ਹੈ, ਇਹਨੂੰ ਵੀ ਗੁਰਬਾਣੀ ਦੇ ਵਿੱਚ ਧਨ ਕਿਹਾ, ਜਿਹੜਾ ਨਾਲ ਨਿਭਦਾ, ਸਾਥ ਜਾਂਦਾ ਮਨੁੱਖ ਦੇ। ਹੋਰ ਨਹੀਂ ਕੋਈ ਜਾਣਦਾ ਪਰਮਾਤਮਾ ਦਾ ਨਾਮ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੋਗੇ, ਉਹਨਾਂ ਨੇ ਸਪਸ਼ਟ ਕਿਹਾ ਸੀ, ਕਿੰਨੀ ਹੀ ਬਨਜਿਆ ਕਾਂਸੀ ਤਾਂਬਾ, ਕਿੰਨੀ ਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਫਿਰ ਸਭ ਭਾਈ ਸਾਹਿਬ ਜੀ ਕੀ ਕਹਿੰਦੇ? ਟੇਕ ਅੰਧਨ ਕਹ ਕਿਰਪਨ ਕਿਰਪਾਲ ਹੈ। ਅੰਨਿਆਂ ਲਈ ਟੋਹਣੀ ਹੈ ਉਹ, ਕੰਜੂਸਾਂ ਤੇ ਵੀ ਬੇਅੰਤ ਕਿਰਪਾ ਕਰਨ ਵਾਲਾ ਉਹ। ਅੰਨੇ ਦੇ ਕੋਲ ਇੱਕ ਜਿਹੜੀ ਟੋਹਣੀ ਹੁੰਦੀ ਹੈ, ਛੜੀ ਹੁੰਦੀ ਹੈ, ਸੋਟੀ ਹੁੰਦੀ ਹੈ ਕਹਿ ਲਓ, ਉਹਦੇ ਆਸਰੇ ਹੀ ਚੱਲਦਾ, ਉਹ ਤੁਰਿਆ ਫਿਰਦਾ, ਜਾਂਦਾ ਆਉਂਦਾ। ਜਿਉਂ ਅੰਧਲੇ ਹੱਥ ਟੋਹਣੀ, ਤਿਉਂ ਨਾਮ ਹਮਾਰੇ, ਮਹਾਰਾਜ ਨੇ ਬਾਣੀ ਚ ਵੀ ਕਿਹਾ। ਅੰਧਾ ਮਨੁੱਖ ਉਹਦੇ ਸਹਾਰੇ ਚੱਲਦਾ, ਉਹਦੇ ਸਹਾਰੇ ਉਹਦਾ ਜੀਵਨ ਵਸਰ ਹੁੰਦਾ। ਇਸੇ ਤਰ੍ਹਾਂ ਜਿਵੇਂ ਕੰਜੂਸ ਤੇ ਵੀ ਉਹ ਬਹੁਤ ਵੱਡੀ ਕਿਰਪਾ ਕਰਨ ਵਾਲਾ ਕਿਰਪਨ ਕਿਰਪਾਲ ਹੈ। ਕੰਜੂਸ ਵੱਡੇ ਤੋਂ ਵੱਡੇ ਪਏ ਨੇ। ਦੇਖੋ ਦੋ ਚੀਜ਼ਾਂ ਨੇ, ਫਜ਼ੂਲ ਖਰਚੀ ਕਰਨੀ ਹੋਰ ਚੀਜ਼ ਹੈ, ਕੰਜੂਸੀ ਕਰਨੀ ਹੋਰ ਚੀਜ਼ ਹੈ। ਕਈ ਵਾਰੀ ਅਸੀਂ ਇਹਨਾਂ ਨੂੰ ਰਲ ਗੱਡ ਕਰ ਦਿੰਦੇ ਹਾਂ। ਜਿਹੜਾ ਬੰਦਾ ਫਜ਼ੂਲ ਖਰਚੀ ਨਹੀਂ ਕਰਦਾ, ਅਸੀਂ ਉਹਨੂੰ ਕੰਜੂਸ ਦਾ ਨਾਮ ਦੇ ਦਿੰਦੇ ਹਾਂ। ਕੰਜੂਸ ਨਹੀਂ ਹੋਣਾ ਚਾਹੀਦਾ, ਪਰ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ। ਕੰਜੂਸ ਬੰਦੇ ਤੇ ਫਜ਼ੂਲ ਖਰਚੀ ਤੋਂ ਜਿਹੜਾ ਬੰਦਾ ਬਚਾਅ ਕਰਦਾ, ਉਹਦੇ ਵਿੱਚ ਬੜਾ ਵੱਡਾ ਅੰਤਰ ਹੁੰਦਾ ਹੈ। ਫਜ਼ੂਲ ਖਰਚਾ ਵੀ ਜਿੱਥੇ ਤੁਹਾਡਾ ਸਰ ਸਕਦਾ, ਜਿੱਥੇ ਲੋੜ ਨਹੀਂ ਹੈ, ਐਵੇਂ ਹੀ ਇੱਕ ਗੱਡੀ ਖੜੀ ਹੈ, ਦੂਜੀ ਕਢਾ ਲਈ, ਬਸ ਇਹ ਫਜ਼ੂਲ ਖਰਚੀ ਹੈ, ਖਰਚੇ ਨੇ, ਲੋੜਾਂ ਪੂਰੀਆਂ ਨੇ, ਪਰ ਉਹੀ ਹੋਰ ਪੈਸਾ ਖਰਚ ਖਰਚ ਕੇ ਉਹਦੇ ਵਰਗੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਘਰੇ ਵਾਧੂ ਪਈਆਂ ਨੇ ਹੋਰ ਲਿਆਈ ਜਾਣੀਆਂ, ਉਹ ਫਜ਼ੂਲ ਖਰਚੀ ਹੈ। ਕੰਜੂਸ ਕੀ ਹੁੰਦਾ? ਵੀ ਆਉਣ ਜਾਣ ਲਈ ਸਾਧਨ ਨਹੀਂ ਹੈਗਾ, ਫਿਰ ਵੀ ਟੱਕਰਾਂ ਮਾਰ ਰਿਹਾ, ਕਦੇ ਕਿਸੇ ਨੂੰ ਹੱਥ ਦਿੰਦਾ, ਕਦੇ ਕਿਸੇ ਨੂੰ ਹੱਥ ਦਿੰਦਾ, ਕਦੇ ਕਿਸੇ ਦੀ ਮਿਹਨਤ ਕਰਦਾ, ਕਦੇ ਕਿਸੇ ਦਾ ਤਰਲਾ ਕਰਦਾ। ਮਾਇਆ ਹੈ ਕੋਲ, ਪੈਸਾ ਹੈ, ਧਨ ਹੈਗਾ, ਲੈ ਸਕਦਾ, ਆਉਣਾ ਜਾਣਾ ਸੌਖਾ ਹੋ ਸਕਦਾ, ਕਾਰਜ ਸਵਰ ਸਕਦੇ ਨੇ, ਪਰ ਨਹੀਂ ਕਹਿੰਦਾ ਧਨ ਨਹੀਂ ਖਰਚਣਾ, ਅਸੀਂ ਮੰਗ ਮੁੰਗ ਕੇ ਸਾਰ ਲਾਂਗੇ, ਅਸੀਂ ਹੱਥ ਦੇ ਕੇ ਕਿਸੇ ਨਾਲ ਚਲੇ ਗਏ, ਕਿਸੇ ਨਾਲ ਬੈਠ ਕੇ ਆ ਗਏ। ਇਹ ਕੰਜੂਸੀ ਹੈ। ਕੰਜੂਸ ਬੰਦਾ ਤੇ ਆਪਣੇ ਲਈ ਵੀ ਪੈਸੇ ਨਹੀਂ ਖਰਚਦਾ। ਮਹਾਰਾਜ ਨੇ ਬਾਣੀ ਦੇ ਵਿੱਚ ਕੰਜੂਸ ਨੂੰ ਕੀ ਕਿਹਾ? ਕਹਿੰਦੇ ਇਹ ਤਾਂ ਧਨ ਸਾਂਭ ਹੀ ਰਿਹਾ, ਬਸ ਧਨ ਦੀ ਰਾਖੀ ਕਰ ਰਿਹਾ, ਤੇ ਉਹਨਾਂ ਨੇ ਤੇ
ਇਹ ਵੀ ਆਖਿਆ ਵੀ ਇਹ ਖਰਚਦਾ ਨਹੀਂ ਹੈ, ਸਿਰਫ ਧਨ ਨੂੰ ਸਾਂਭੀ ਜਾ ਰਿਹਾ, ਪਰ ਇਹ ਕਹੀ ਜਾ ਰਿਹਾ ਵੀ ਧਨ ਮੇਰਾ ਹੈ ਮੇਰਾ ਹੈ, ਆਪਣੇ ਲਈ ਵਰਤਦਾ ਨਹੀਂ, ਆਪਣੇ ਪਰਿਵਾਰ ਲਈ ਵਰਤਦਾ ਨਹੀਂ ਹੈ। ਅਖੀਰੋ ਸਾਂਭਦਾ ਸਾਂਭਦਾ ਸਾਂਭਦਾ ਇੰਨਾ ਕੁ ਸਾਂਭ ਲੈਂਦਾ ਤੇ ਇੰਨੇ ਨੂੰ ਸੱਦਾ ਆ ਜਾਂਦਾ, ਕੋਈ ਬਿਮਾਰੀ ਠਮਾਰੀ ਲੱਗ ਗਈ, ਚੰਗੇ ਡਾਕਟਰ ਨੂੰ ਵੀ ਨਹੀਂ ਦਿਖਾ ਰਿਹਾ, ਕਹਿੰਦਾ ਪੈਸੇ ਜ਼ਿਆਦਾ ਲੱਗਣਗੇ, ਬਸ ਉਹ ਧਨ ਇੱਥੇ ਹੀ ਰਹਿ ਜਾਂਦਾ ਤੇ ਆਪ ਸੰਸਾਰ ਤੋਂ ਤੁਰ ਜਾਂਦਾ। ਇਸ ਕਰਕੇ ਕੰਜੂਸ ਬੰਦਾ ਤੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਵੀ ਨਹੀਂ ਦਿੰਦਾ, ਚੰਗੇ ਸਕੂਲਾਂ ਚ ਵੀ ਨਹੀਂ ਪੜ੍ਹਾਉਂਦਾ। ਮੈਂ ਤਾਂ ਬੇਨਤੀ ਕਰ ਰਿਹਾ ਸੀ ਕੰਜੂਸ ਦੇ ਵਿੱਚ ਤੇ ਬੜਾ ਅੰਤਰ ਹੈ, ਖਰਚੇ ਘੱਟ ਹੋਣ ਪਰ। ਮਹਾਰਾਜ ਇੱਥੇ ਜਿਹੜਾ ਬਚਨ ਭਾਈ ਸਾਹਿਬ ਜੀ ਨੇ ਜਿਹੜਾ ਇੱਥੇ ਬਚਨ ਕੀਤਾ ਹੈ, ਅਕਿਰਤ ਕਣਕੇ ਦਾ ਤਾਰ ਪਤਤ ਪਾਵਨ ਪ੍ਰਭ, ਜਿਹੜੇ ਅਕਿਰਤ ਕਣ ਨੇ, ਅਕਿਰਤ ਕਣ ਹੁੰਦਾ ਹੈ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁਲਾ ਦੇਣਾ। ਕਿਸੇ ਨੇ ਤੁਹਾਡੀ ਔਖੇ ਵੇਲੇ ਮਦਦ ਕੀਤੀ, ਸਪੋਰਟ ਕੀਤੀ, ਤੁਹਾਡੇ ਲਈ ਕੁਝ ਖਾਸ ਕੀਤਾ, ਤੁਹਾਡੇ ਲਈ ਆਪਣੀ ਜਾਨ ਤੱਕ ਵੀ ਜੋਖਮ ਚ ਪਾਈ, ਪਰ ਤੁਸੀਂ ਮੁੜ ਕੇ ਉਹਦਾ ਨਾ ਧੰਨਵਾਦ, ਨਾ ਉਹਦਾ ਸ਼ੁਕਰੀਆ, ਨਾ ਉਹਨੂੰ ਚੇਤੇ ਕਰਿਆ, ਉਹਨੂੰ ਬਿਲਕੁਲ ਵਿਸਾਰੇ ਦਿੱਤਾ, ਭੁਲਾਈ ਦਿੱਤਾ, ਉਸ ਬੰਦੇ ਨੂੰ ਅਕਿਰਤ ਕਣ ਕਿਹਾ ਜਾਂਦਾ। ਅਕਿਰਤ ਕਣਕੇ ਦਾ ਤਾਰ, ਪਰ ਅਕਿਰਤ ਕਣਾਂ ਨੂੰ ਲੋਕ ਚੰਗਾ ਨਹੀਂ ਮੰਨਦੇ, ਅਕਿਰਤ ਕਣਾਂ ਨੂੰ ਲੋਕ ਮੁੜ ਕੇ ਦਿੰਦੇ ਕੁਝ ਨਹੀਂ। ਤੁਸੀਂ ਕਿਸੇ ਨੂੰ ਕੁਝ ਦੇ ਦਿੱਤਾ ਜਾਂ ਤੁਹਾਡੇ ਤੋਂ ਕਿਸੇ ਨੇ ਕੁਝ ਲੈ ਲਿਆ, ਉਹਨੇ ਥੈਂਕਸ ਨਹੀਂ ਕੀਤਾ, ਮੁੜ ਕੇ ਕੋਈ ਧੰਨਵਾਦ ਨਹੀਂ ਕੀਤਾ, ਤੁਹਾਨੂੰ ਭੁੱਲ ਗਿਆ, ਤੇ ਮੁੜ ਕੇ ਆਪਾਂ ਨੂੰ ਦੁੱਖ ਲੱਗਦਾ ਵੀ ਉਹਨੇ ਤਾਂ ਬਾਤ ਨਹੀਂ ਪੁੱਛੀ ਮੇਰੀ। ਆਪਾਂ ਕਹਾਂਗੇ ਕੋਈ ਨਹੀਂ, ਹੁਣ ਮੁੜ ਕੇ ਇਹਨੂੰ ਨਹੀਂ ਦੇਣਾ, ਮੁੜ ਕੇ ਜਦੋਂ ਵੀ ਮੰਗੇਗਾ ਇਹਨੂੰ ਦੇਣਾ ਹੀ ਕੁਝ ਨਹੀਂ ਹੈ ਵੀ ਇਹ। ਪਰ ਜਿਹੜਾ ਪਰਮਾਤਮਾ, ਜਿਹੜਾ ਪਰਮੇਸ਼ਰ ਹੈ, ਜਿਹੜਾ ਵਾਹਿਗੁਰੂ ਹੈ ਨਾ, ਗੁਰਮੁਖ ਪਿਆਰੇ, ਉਹ ਅਕਿਰਤ ਕਣਾਂ ਨੂੰ ਵੀ ਦਿੰਦਾ, ਅਕਿਰਤ ਕਣਾਂ ਕੋ ਪਾਲਦਾ ਉਹ, ਕਿਉਂਕਿ ਉਹਦਾ ਸੁਭਾਅ ਇਹੋ ਜਿਹਾ। ਉਹਦੇ ਤੋਂ ਕਿੰਨੇ ਲੋਕ ਲੈ ਕੇ ਮੁੱਕਰ ਵੀ ਗਏ, ਮੁੱਕਰੀ ਵੀ ਜਾ ਰਹੇ ਨੇ, ਉਹਦਾ ਧੰਨਵਾਦ ਸ਼ੁਕਰੀਆ ਵੀ ਨਹੀਂ ਕਰਦੇ, ਪਰ ਪਰਮਾਤਮਾ ਕਿਹੜਾ ਉਹਨਾਂ ਨੂੰ ਦੇਣਾ ਬੰਦ ਕਰਦਾ। ਇਹੀ ਤੇ ਉਹਦਾ ਸੁਭਾਅ ਹੈ। ਤੁਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੋ ਨਾ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਉੱਥੇ ਮਹਾਰਾਜ ਨੇ ਇਹੀ ਜ਼ਿਕਰ ਕੀਤਾ ਵੀ ਅਣਗਿਣਤ ਨੇ, ਬੇਅੰਤ ਨੇ, ਕੋਈ ਗਿਣਤੀ ਨਹੀਂ ਹੈ। ਆਪਾਂ ਤੋਂ ਤਾਂ ਇੱਕ ਅੱਧਾ ਬੰਦਾ ਲੈ ਕੇ ਮੁੱਕਰ ਜਾਂਦਾ ਤੇ ਆਪਾਂ ਨੂੰ ਦੁੱਖ ਲੱਗਦਾ, ਇੱਕ ਅੱਧਾ ਬੰਦਾ ਮਦਦ ਲੈ ਕੇ ਧੰਨਵਾਦ ਨਹੀਂ ਕਰਦਾ, ਸ਼ੁਕਰ ਨਹੀਂ ਕਰਦਾ ਤੇ ਪੀੜਾ ਹੁੰਦੀ ਹੈ, ਇਤਰਾਜ਼ ਹੁੰਦਾ। ਪਰ ਉਹ ਪਰਮਾਤਮਾ ਦੇ ਕੋਲੋਂ ਪਤਾ ਨਹੀਂ ਕਿੰਨੀ ਕੁ ਦੁਨੀਆਂ ਲੈ ਕੇ ਦਾਤਾਂ ਨੂੰ ਭੋਗ ਰਹੀ ਹੈ, ਸੁੱਖ ਮਾਣ ਰਹੀ ਹੈ, ਪਰ ਬਦਲੇ 'ਚ ਥੈਂਕਸ ਵੀ ਨਹੀਂ ਕਰਦੀ, ਧੰਨਵਾਦ ਵੀ ਨਹੀਂ ਕਰਦੀ। ਅੱਜ ਦੁਨੀਆਂ ਦਾ ਕਿੱਡਾ ਵੱਡਾ ਹਿੱਸਾ ਨਾਸਤਕ ਹੋ ਗਿਆ, ਬਹੁਤ ਵੱਡੀ ਦੁਨੀਆਂ ਨਾਸਤਕ ਹੈ, ਜਿਹੜੀ ਰੱਬ ਦੀ ਹੋਣ ਤੋਂ ਹੀ ਮਨੁੱਖ ਨੇ, ਕੋਈ ਰੱਬ ਰੁੱਬ ਨਹੀਂ ਹੁੰਦਾ, ਕੋਈ ਪਰਮਾਤਮਾ ਨਹੀਂ ਹੁੰਦਾ, ਕੋਈ ਦੇਣ ਵਾਲਾ ਨਹੀਂ ਹੈ। ਜੀਵਨ ਪਰਮਾਤਮਾ ਨੇ ਦਿੱਤਾ, ਸਵਾਸ ਪਰਮਾਤਮਾ ਨੇ ਦਿੱਤੇ ਨੇ, ਸਭ ਕੁਝ ਉਸੇ ਦਾ, ਪਰ ਬਦਲੇ 'ਚ ਕੋਈ ਉਹਨਾਂ ਦਾ ਸ਼ੁਕਰਾਨਾ, ਕੋਈ ਧੰਨਵਾਦ ਨਹੀਂ। ਪਰ ਕੀ ਪਰਮਾਤਮਾ ਨੇ ਜੀਵਨ ਦੇਣਾ ਬੰਦ ਕਰਤਾ? ਕੀ ਪਰਮਾਤਮਾ ਨੇ ਕਿਸੇ ਦੇ ਸਵਾਸ ਰੋਕਤੇ? ਕੀ ਪਰਮਾਤਮਾ ਨੇ ਕਿਸੇ ਤੋਂ ਦਿੱਤਾ ਹੋਇਆ ਵਾਪਸ ਲੈ ਲਿਆ? ਇਹ ਉਹਦਾ ਸੁਭਾਅ ਹੈ, ਅਕਿਰਤ ਕਣਕੇ ਦਾ ਤਾਰ। ਕਹਿੰਦੇ ਪਤਤ ਪਾਵਨ ਪ੍ਰਭ, ਉਹ ਪ੍ਰਭੂ ਜਿਹੜਾ ਪਤਤ ਪਾਵਨ ਵੀ ਹੈ, ਪਤਤਾਂ ਨੂੰ, ਧਰਮ ਤੋਂ ਡਿੱਗਿਆਂ ਹੋਇਆਂ ਨੂੰ ਆਪਣੇ ਨਾਲ ਮੁੜ ਕੇ ਮਿਲਾ ਲੈਂਦਾ। ਜਿਹੜੇ ਕੋਈ ਕੁਕਰਮ ਕਰ ਬੈਠਦੇ ਨੇ, ਪਾਪ ਕਰ ਬੈਠਦੇ ਨੇ, ਪਤਤ ਵੈਸੇ ਸ਼ਬਦ ਆਚਰਣ ਤੋਂ ਡਿੱਗਿਆਂ ਹੋਇਆਂ ਲਈ ਹੈ। ਨਰਕ ਨਿਵਾਰਨ ਪ੍ਰਤਿਗਿਆ ਪ੍ਰਤਪਾਲ ਹੈ। ਫਿਰ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਉਹ ਪ੍ਰਭੂ ਨਰਕਾਂ ਤੋਂ ਵੀ ਬਚਾਉਣ ਵਾਲਾ ਹੈ। ਕਿੰਨੇ ਤਰ੍ਹਾਂ ਦੇ ਨਰਕ ਮੰਨੇ ਗਏ ਨੇ, ਨਰਕਾਂ ਦੀ ਬਹੁਤ ਲੰਮੀ ਚੌੜੀ ਵਿਆਖਿਆ। ਕੁੰਭੀ ਨਰਕ ਵਰਗੇ ਨਰਕ ਨੇ, ਉਹਨਾਂ ਨਰਕਾਂ ਦੇ ਵਿੱਚ ਕਿਹਨੂੰ ਛੁੱਟਿਆ ਜਾਂਦਾ, ਕਿਹਨੂੰ ਨਰਕਾਂ 'ਚ ਭੇਜਿਆ ਜਾਂਦਾ, ਸਵਰਗਾਂ ਅਤੇ ਨਰਕਾਂ ਦਾ, ਜਿਵੇਂ ਇਸਲਾਮ ਦੇ ਵਿੱਚ ਦੋਸਕ ਅਤੇ ਪਿਸਕ ਪਿਸਤ ਦਾ ਜ਼ਿਕਰ ਹੈ। ਦੁਨੀਆਂ ਨਰਕਾਂ ਤੋਂ ਡਰਦੀ ਹੈ, ਨਰਕਾਂ ਵਿੱਚ ਜਾਣ ਤੋਂ ਭੈ ਖਾਂਦੀ ਹੈ, ਸਵਰਗਾਂ ਦੀ ਲਾਲਸ ਹੈ,
ਧਾਰਮਿਕ ਦੁਨੀਆ ਦਾ ਵੱਡਾ ਹਿੱਸਾ ਗੁਰਮੁਖੋ ਤੁਸੀਂ ਵੇਖੋਗੇ, ਜੇ ਤੀਰਥਾਂ 'ਤੇ ਜਾਣਾ, ਦਾਨ ਪੁੰਨ ਕਰਨੇ, ਪਾਠ ਕਿਰਿਆਵਾਂ ਕਰਨੀਆਂ ਇਤਿਆਦਿਕ, ਇਹਦੀ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ ਜ਼ਿਆਦਾ ਮਨੁੱਖ ਦੀ, ਉਹ ਇਹੀ ਹੈ ਵੀ ਸਵਰਗਾਂ 'ਚ ਜਾਵਾਂਗੇ। ਕਿਹਾ ਵੀ ਜਾਂਦਾ ਵੀ ਤੁਸੀਂ ਆਹ ਕਰੋ ਜੀ, ਦਾਨ ਕਰੋ, ਆਹ ਪੁੰਨ ਕਰੋ, ਆਹ ਕਰੋ, ਤੁਹਾਨੂੰ ਸਵਰਗਾਂ 'ਚ ਥਾਂ ਮਿਲੇਗੀ, ਨਰਕਾਂ ਤੋਂ ਤੁਹਾਡਾ ਬਚਾਅ ਹੋਵੇਗਾ। ਜਾਂ ਜਦੋਂ ਕੋਈ ਪੁਰਾਣੀ ਚਲਾਣਾ ਕਰ ਜਾਂਦਾ, ਉਸ ਤੋਂ ਬਾਅਦ ਲੰਮੀਆਂ ਚੌੜੀਆਂ ਅਰਦਾਸਾਂ ਹੁੰਦੀਆਂ ਨੇ ਵੀ ਇਸ ਜੀਵ ਨੂੰ ਸਵਰਗਾਂ 'ਚ ਥਾਂ ਮਿਲੇ, ਆਪਾਂ ਕਹਿ ਦਿੰਦੇ ਹਾਂ ਸਵਰਗ ਸੁਧਾਰ ਗਿਆ। ਹਾਲਾਂਕਿ ਬਾਣੀ ਦੇ ਵਿੱਚ ਇਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਲਿਆ ਗਿਆ। ਬਾਣੀ ਦੇ ਵਿੱਚ ਕਬੀਰ ਸਾਹਿਬ ਵਰਗੇ ਮਹਾਂਪੁਰਸ਼ਾਂ ਨੇ ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਠੁਕਰਾਇਆ ਹੋਇਆ। ਉਹ ਕਹਿੰਦੇ ਨਾ ਸਾਨੂੰ ਸਵਰਗਾਂ ਦੀ ਲਾਲਸਾ ਹੈ, ਨਾ ਸਾਨੂੰ ਨਰਕਾਂ ਦਾ ਡਰ ਹੈ। ਕਬੀਰ ਸਾਹਿਬ ਏਡੇ ਨਿਰਭਉ ਤੇ ਨਿਰਵੈਰ ਨੇ, ਅਕਾਲ ਪੁਰਖ ਦੇ ਉਪਾਸ਼ਕ ਨੇ। ਉਹ ਕਹਿੰਦੇ ਨਰਕ ਸੁਰਗ ਨੂੰ ਅਸੀਂ ਨਹੀਂ ਮੰਨਦੇ, ਨਰਕ ਸੁਰਗਾਂ ਨੂੰ ਅਸੀਂ ਬਿਲਕੁਲ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ। ਪੜ੍ਹੇ ਉਹਨਾਂ ਦੀ ਬਾਣੀ, ਸੁਰਗ ਵਾਸ ਨਾ ਵਾਂਸੀ ਹੈ, ਡਰੀ ਹੈ ਨਾ ਨਰਕ ਨਿਵਾਸ, ਹੋ ਨਾ ਹੈ ਸੋ ਹੋਈ ਹੈ, ਮਨੋ ਨਾ ਕੀਜੈ ਆਸ। ਦੁਨੀਆਂ ਇਸ ਕਰਕੇ ਜਪ ਤਪ ਕਰਦੀ ਸੀ, ਪੁੱਠੇ ਲਟਕਦੀ ਸੀ, ਧਾਰਮਿਕ ਕਿਰਿਆਵਾਂ ਆਸ ਸੀ ਸਵਰਗਾਂ 'ਚ ਥਾਂ ਮਿਲ ਜਾਏ। ਪਰ ਕਬੀਰ ਕਹਿੰਦੇ ਮੈਂ ਪਰਮਾਤਮਾ ਨੂੰ ਪ੍ਰੇਮ ਕਰਦਾ ਇਸ ਕਰਕੇ ਥੋੜ੍ਹੋ ਵੀ ਮੈਨੂੰ ਸਵਰਗਾਂ 'ਚ ਥਾਂ ਮਿਲੇ, ਮੈਂ ਪਰਮਾਤਮਾ ਦੀ ਭਗਤੀ ਕਰਦਾ ਇਸ ਕਰਕੇ ਥੋੜ੍ਹੋ ਵੀ ਮੈਨੂੰ ਸਵਰਗਾਂ 'ਚ ਥਾਂ ਮਿਲੇ, ਜਾਂ ਇਸ ਕਰਕੇ ਥੋੜ੍ਹੋ ਵੀ ਮੈਂ ਨਰਕਾਂ ਤੋਂ ਬਚ ਜਾਵਾਂ। ਮੈਨੂੰ ਤਾਂ ਪਰਵਾਹ ਹੀ ਨਹੀਂ ਹੈ ਇਹਨਾਂ ਦੀ, ਨਰਕਾਂ ਦਾ ਡਰ ਨਹੀਂ ਹੈ, ਸਵਰਗਾਂ ਦੀ ਲਾਲਸਾ ਨਹੀਂ ਹੈ। ਉਹ ਕਬੀਰ ਸਾਹਿਬ ਨੇ ਇਸੇ ਕਰਕੇ ਆਖਿਆ ਸੀ, ਜੇ ਪੁੱਛੀਏ ਵੀ ਫਿਰ ਤੁਸੀਂ ਸਵਰਗ ਨਰਕ ਮੰਨਦੇ ਨਹੀਂ, ਉਹ ਕਹਿੰਦੇ ਬਈ ਜਿਹੜੇ ਪਰਮਾਤਮਾ ਦੇ ਚਰਨ ਨੇ ਨਾ, ਇਦੋਂ ਵੱਡਾ ਕੋਈ ਸਵਰਗ ਹੈ ਹੀ ਨਹੀਂ ਹੈ। ਪਰਮਾਤਮਾ ਦੇ ਚਰਨਾਂ ਨਾਲ ਜੁੜਨ ਤੋਂ ਪਾਸੇ ਜਾ ਕੇ ਹੋਰ ਸਵਰਗਾਂ ਦੀ ਇੱਛਾ ਜਾਂ ਲਾਲਸਾ ਰੱਖਣੀ ਇਹ ਬੇਸਮਝੀ ਹੈ। ਉਹਨਾਂ ਨੇ ਤਾਂ ਬੜਾ ਸੁੰਦਰ ਆਖਿਆ ਸੀ, ਕਬੀਰ ਚਰਨ ਕਮਲ ਕੀ ਮੌਜ ਕੋ, ਚਰਨਾਂ ਕਮਲਾਂ ਦੇ ਨਾਲ ਜੁੜਿਆ ਜਿਹੜੀ ਮੌਜ ਹੈ, ਜਿਹੜਾ ਸੁੱਖ ਹੈ, ਜਿਹੜਾ ਆਨੰਦ ਹੈ। ਕਹਿ ਕੈਸੇ ਅਨੁਮਾਨ, ਇਹਨਾਂ ਦਾ ਅਨੁਮਾਨ ਕਿਵੇਂ ਲਾਇਆ ਜਾਵੇ, ਕਿਵੇਂ ਗੈਸ ਲਾ ਕੇ ਦੱਸੀਏ ਵੀ ਉਹ ਮੌਜਾਂ ਨੇ, ਉਹ ਨਜ਼ਾਰੇ ਨੇ। ਸਵਰਗ ਦੇ ਸੁਖੀ ਮੰਨੇ ਗਏ ਨੇ, ਸਵਰਗ ਦੇ ਨਜ਼ਾਰਿਆਂ ਦਾ ਜ਼ਿਕਰ ਆਉਂਦਾ, ਪਰ ਪ੍ਰਭੂ ਚਰਨਾਂ ਨਾਲ ਜੁੜ ਕੇ ਕਿਹੜਾ ਸੁੱਖ ਥੋੜੇ ਨੇ, ਆਨੰਦ ਥੋੜੇ ਨੇ। ਕਹਿ ਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਨ। ਕਬੀਰ ਸਾਹਿਬ ਤੇ ਇਹ ਕਹਿ ਰਹੇ ਨੇ, ਇਸ ਕਰਕੇ ਇੱਥੇ ਕੀ ਹੈ, ਕਹਿੰਦੇ ਨਰਕ ਨਿਵਾਰਨ ਉਹ ਨਰਕਾਂ ਤੋਂ ਬਚਾਉਣ ਵਾਲਾ। ਜੇ ਕੋਈ ਇਸ ਕਰਕੇ ਵੀ ਪਰਮਾਤਮਾ ਨੂੰ ਧਿਆਉਂਦਾ ਵੀ ਮੈਂ ਨਰਕ 'ਚ ਨਾ ਜਾਵਾਂ, ਮੇਰਾ ਨਰਕ ਤੋਂ ਬਚਾਅ ਹੋ ਜਾਏ, ਤੇ ਉਹ ਪਰਮਾਤਮਾ ਸੱਚ ਮੁੱਚ ਉਹਨਾਂ ਨੂੰ ਨਰਕ ਤੋਂ ਬਚਾ ਦਿੰਦਾ। ਇੱਕ ਬੇਨਤੀ ਹੋਰ ਵੀ, ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਤੋਂ ਉਂਝੀ ਪਾਸੇ ਚਲਾ ਗਿਆ, ਉਹਨੂੰ ਨਰਕ 'ਚ ਜਾਣ ਦੀ ਲੋੜ ਨਹੀਂ ਹੈ, ਨਾ ਉਹਨੂੰ ਭੇਜਣ ਦੀ ਲੋੜ ਹੈ, ਤਾਂ ਜੀਵਨ ਇਹ ਨਰਕ ਹੋ ਜਾਂਦਾ। ਉਹ ਨਰਕ 'ਚ ਹੀ ਜਿਉਂਦਾ, ਉਹਦੇ ਜੀਵਨ ਜਿਉਣ ਦਾ ਤਰੀਕਾ ਐਸਾ ਹੁੰਦਾ ਜੈਸਾ ਨਰਕ ਦੇ ਵਿੱਚ ਡਿੱਗੇ ਹੋਏ ਦਾ ਹੁੰਦਾ। ਪ੍ਰਤਿਗਿਆ ਪ੍ਰਤਪਾਲ ਹੈ। ਫਿਰ ਅੱਗੇ ਮਹਾਰਾਜ ਭਾਈ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਉਹਦਾ ਇਹ ਸ਼ੁਰੂ ਤੋਂ ਮੁੱਢ ਕਦੀਮਾਂ ਤੋਂ ਸੁਭਾਅ ਹੈ, ਇਹਦਾ ਹੈ, ਉਹਦਾ ਬਿਰਧ ਹੈ, ਉਹਦੀ ਨੇਚਰ ਹੈ, ਉਹਦਾ ਸੁਭਾਅ ਹੈ, ਉਹ ਸੱਚਮੁੱਚ ਬਚਾ ਲੈਂਦਾ। ਇੱਕ ਸ਼ਬਦ ਆਉਂਦਾ ਬਾਣੀ ਦੇ ਵਿੱਚ ਗੁਰਮੁਖ, ਇੱਕ ਆਉਂਦਾ ਮਨਮੁੱਖ। ਜਿੰਨੇ ਨਰਕ ਨੇ ਉਹ ਸਾਰੇ ਮਨਮੁੱਖ ਭੋਗਦਾ, ਜਿੰਨੇ ਵੀ ਨਰਕ ਨੇ। ਗੁਰੂ ਸਾਹਿਬ ਇਸ ਚੱਕਰ 'ਚ ਨਹੀਂ ਪਏ ਵੀ ਕਿੰਨੇ ਨੇ ਜਾਂ ਕਿੰਨੇ ਹੋਣੇ ਚਾਹੀਦੇ ਨੇ। ਉਹਨਾਂ ਦਾ ਸਪਸ਼ਟ ਆਖਤਾ ਵੀ ਜਿਹੜਾ ਮਨਮੁੱਖ ਬੰਦਾ ਹੈ, ਗੁਰੂ ਵੱਲ ਮੁੱਖ ਨਹੀਂ ਕਰਦਾ, ਗੁਰੂ ਤੋਂ ਬੇਮੁੱਖ ਹੈ, ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਦੇ ਉਲਟ ਚੱਲਦਾ, ਗੁਰੂ ਦੀ ਵਿਚਾਰਧਾਰਾ ਨੂੰ ਅਪਣਾਉਂਦਾ ਨਹੀਂ ਹੈ, ਔਰ ਉਹਦਾ ਜੀਵਨ ਨਰਕ ਜੈਸਾ। ਔਰ ਕਹਿੰਦੇ ਜਿੰਨੇ ਵੀ ਦੁਨੀਆਂ ਦੇ ਨਰਕ ਮੰਨੇ ਗਏ ਸਾਰੇ ਮਨਮੁੱਖ ਭੋਗਦਾ, ਸਾਰੇ ਮਨਮੁੱਖ ਨੂੰ ਭੋਗਣੇ ਪੈਂਦੇ ਨੇ। ਪਰ ਜਿਹੜਾ ਗੁਰਮੁਖ ਹੈ, ਗੁਰੂ ਦੇ ਅਕੋਰਡਿੰਗ ਹੈ, ਗੁਰੂ ਦੇ ਅਨੁਸਾਰ ਹੈ, ਗੁਰੂ ਵੱਲ ਮੁੱਖ ਹੈ, ਗੁਰੂ ਦੇ ਬਚਨਾਂ 'ਤੇ ਚੱਲਦਾ, ਗੁਰੂ ਦੀ ਬਾਣੀ ਨੂੰ ਆਧਾਰ ਬਣਾਉਂਦਾ,
ਉਹਦਾ ਜੀਵਨ ਜਿਉਣ ਦਾ ਢੰਗ ਗੁਰੂ ਅਨੁਸਾਰ ਹੈ, ਉਹਦੇ ਲਈ ਕੋਈ ਨਰਕ ਨਹੀਂ ਹੈ। ਜਿਤਨੇ ਨਰਕ ਸੇ ਮਨਮੁਖ ਭੋਗੇ, ਮਹਾਰਾਜ ਕਹਿੰਦੇ ਜਿੰਨੇ ਵੀ ਨਰਕ ਨੇ ਮਨਮੁਖ ਭੋਗਦਾ ਉਹਨੂੰ, ਇੱਕ ਨਰਕ ਚੋਂ ਦੂਜਾ, ਦੂਜੇ ਚੋਂ ਤੀਜਾ। ਗੁਰਮੁਖ ਲੇਪ ਨਾ ਮਾਸਾ ਹੈ, ਗੁਰਮੁਖ ਨੂੰ ਤਾਂ ਮਾਸਾ ਪਰ ਲੇਸ ਵੀ ਨਹੀਂ ਲੱਗਦਾ ਨਰਕਾਂ ਦਾ। ਇਸ ਕਰਕੇ ਗੁਰਮਤ ਦੇ ਵਿੱਚ ਗੁਰਮੁਖ ਪਿਆਰਿਓ ਜਿਹੜਾ ਜ਼ਿਕਰ ਆਉਂਦਾ ਨਰਕ ਤੇ ਸਵਰਗ, ਅਸੀਂ ਜਦੋਂ ਗੁਰੂ ਨਾਲ ਕੋਲ ਆਉਂਦੇ ਹਾਂ, ਅਸੀਂ ਨਾ ਸਵਰਗਾਂ ਦੀ ਲਾਲਸਾ ਨਾ ਨਰਕਾਂ ਦਾ ਡਰ, ਗੁਰੂ ਦੇ ਚਰਨਾਂ ਨਾਲ ਜੁੜੇ ਹਾਂ, ਇਹਨਾਂ ਚੀਜ਼ਾਂ ਤੋਂ ਛੁਟਕਾਰਾ ਹੋ ਜਾਂਦਾ। ਸੁਰਗ ਨਰਕ ਤੇ ਦੋਨੋਂ ਰਹੇ ਹੋ, ਦੋਨਾਂ ਤੋਂ ਖੇੜਾ ਸੁੱਟ ਜਾਂਦਾ। ਇਸੇ ਕਰਕੇ ਪ੍ਰਭੂ ਚਰਨਾਂ ਨਾਲ ਜੁੜੇ ਹਾਂ, ਉਹ ਸੁੱਖ ਹੈ। ਹੁਣ ਭਾਈ ਗੁਰਦਾਸ ਇਸ ਕਵਿਤ ਦੇ ਅਖੀਰਲੀ ਪੰਗਤੀ ਦੇ ਅੰਦਰ ਕੀ ਕਹਿੰਦੇ ਨੇ, ਆਬ ਗੁਣ ਹਰਨ ਕਰਨ ਪ੍ਰਤਗਿਆ ਸੁਆਮੀ, ਕਹਿੰਦੇ ਔਗੁਣਾਂ ਨੂੰ ਮੇਟਣ ਵਾਲਾ। ਉਹ ਔਗਣ ਹਰਨ ਦਾ ਅਰਥ ਹੁੰਦਾ ਹੈ ਮੇਟਣ ਵਾਲਾ, ਖਤਮ ਕਰਨ ਵਾਲਾ। ਤੇ ਜਿੰਨੇ ਵੀ ਮਨੁੱਖ ਦੇ ਔਗਣ ਨੇ, ਔਗਣ ਵੀ ਮਨੁੱਖ ਲਈ ਜੰਜੀਰਾਂ ਬਣਦੇ ਨੇ, ਔਖਣ ਔਗਣ ਵੀ ਮਨੁੱਖ ਲਈ ਦੁਖਦਾਈ ਨੇ। ਜਿੰਨਾ ਬੰਦਾ ਗੁਣੀ ਹੋਵੇਗਾ ਉਹਦੀ ਰਿਸਪੈਕਟ ਹੋਵੇਗੀ, ਜਿੰਨਾ ਬੰਦਾ ਗੁਣਵਾਨ ਹੋਵੇਗਾ ਉਹਦਾ ਸਤਿਕਾਰ ਹੋਵੇਗਾ। ਗੁਣਾ ਕਰਕੇ ਹੀ ਹੈ ਕਿਸੇ ਨੂੰ, ਕਿਸੇ ਕੋਲੇ ਬੋਲਣ ਦਾ ਗੁਣ ਹੈ, ਕਿਸੇ ਕੋਲੇ ਗਾਉਣ ਦਾ ਗੁਣ ਹੈ, ਕਿਸੇ ਕੋਲੇ ਕੋਈ ਹੋਰ ਗੁਣ ਹੈ, ਉਹਨਾਂ ਦੀ ਵੈਲਿਊ ਕਿੰਨੀ ਹੈ, ਕਿੰਨਾ ਸਨਮਾਨ ਸਤਿਕਾਰ ਦੁਨੀਆ ਭੱਜ ਭੱਜ ਉਹਨਾਂ ਨੂੰ ਸੁਣਦੀ ਹੈ, ਵੇਖਦੀ ਹੈ। ਜਿਹਦੇ ਵਿੱਚ ਔਗਣ ਨੇ, ਘਾਟਾਂ ਨੇ, ਕਮੀਆਂ ਨੇ, ਉਹਨਾਂ ਨੂੰ ਕੋਈ ਰਿਸਪੈਕਟ ਨਹੀਂ ਹੈ, ਕੋਈ ਸਤਿਕਾਰ ਨਹੀਂ ਹੈ, ਕੋਈ ਬੁਲਾਉਣਾ ਨਹੀਂ ਚਾਹੁੰਦਾ, ਲੋਕ ਦੂਰੋਂ ਦੀ ਲੰਘਦੇ ਨੇ। ਔਗਣ ਤੇ ਗੁਣ ਦੋਨੋਂ ਓਪੋਜ਼ਿਟ ਨੇ। ਗੁਣ ਸਾਰੇ ਹੀ ਵੈਸੇ ਪਰਮਾਤਮਾ ਦੇ ਨੇ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਮਹਾਰਾਜ ਬਾਣੀ ਦੇ ਵਿੱਚ ਬਚਨ ਕਰਦੇ ਨੇ ਵੀ ਜਿੰਨਾ ਬੰਦਾ ਗੁਣੀ ਹੋਵੇਗਾ ਉਹਨਾਂ ਮਾਨ ਸਨਮਾਨ ਸਤਿਕਾਰ ਦਾ ਪਾਤਰ ਬਣੇਗਾ, ਜਿੰਨਾ ਔਗਣ ਨਾਲ ਭਰਿਆ ਹੋਵੇਗਾ ਉਨਾ ਹੀ ਉਹ ਦੁਨੀਆਂ ਦੀਆਂ ਨਜ਼ਰਾਂ 'ਚ, ਈਵਨ ਵਾਹਿਗੁਰੂ ਦੀਆਂ ਨਜ਼ਰਾਂ 'ਚ ਵੀ ਗਿਰਿਆ ਹੋਵੇਗਾ। ਹੁਣ ਅਸੀਂ ਗੁਣਾਂ ਅਤੇ ਔਗਣਾਂ ਨੂੰ ਸਮਝਣਾ। ਇੱਥੇ ਜਿਹੜੇ ਔਗਣ ਨੇ ਉਹ ਦੂਰ ਕਰਨੇ ਨੇ, ਪਰ ਮਹਾਰਾਜ ਤੇ ਕਹਿੰਦੇ ਲੋਕ ਅਵਗਣਾ ਕੀ ਬੰਨਾ ਗੰਠੜੀ, ਗੁਣ ਨਾ ਵਿਹਾਜਿਆ ਕੋਈ, ਸੁਭਾਅ ਹੈ ਲੋਕਾਂ ਦਾ, ਗੁਣ ਕੋਈ ਲੈਂਦੇ ਹੀ ਨਹੀਂ ਹੈ, ਗੁਣਾਂ ਨੂੰ ਕੋਈ ਇਕੱਠਾ ਨਹੀਂ ਕਰਦਾ, ਔਗਣ ਇਕੱਠੇ ਕਰੀ ਜਾਂਦੇ ਨੇ, ਔਗਣ ਸਟੋਰ ਕਰੀ ਜਾਂਦੇ ਨੇ, ਗਲਤ ਚੀਜ਼ਾਂ ਸਿੱਖਦੇ ਹਾਂ, ਗਲਤ ਚੀਜ਼ਾਂ ਨੂੰ ਅਸੀਂ ਇਕੱਠੀਆਂ ਕਰ ਰਹੇ ਹਾਂ। ਕਿਹਾ ਤੇ ਮਹਾਰਾਜ ਨੇ ਸੀ

0: ਐਸੇ ਕਮਾਲ ਦੇ ਬਚਨ ਨੇ। ਗੁਣਾਂ ਦੀ ਸਾਂਝ ਪਾਉਣੀ ਚਾਹੀਦੀ ਹੈ ਬੰਦਿਆਂ ਨਾਲ, ਕਿਸੇ ਕੋਲ ਗੁਣ ਹੈ ਉਹ ਅਡੋਪਟ ਕਰ ਲੈਣਾ ਚਾਹੀਦਾ, ਉਹ ਗ੍ਰਹਿਣ ਕਰ ਲੈਣਾ ਚਾਹੀਦਾ, ਔਗਣ ਛੱਡ ਦੇਣੇ ਚਾਹੀਦੇ ਨੇ। ਪਰ ਵਰਤਾਰਾ ਜੈਸਾ ਵਰਤ ਰਿਹਾ ਹੈ, ਜੈਸੀ ਖੇਡ ਵਰਤ ਰਹੀ ਹੈ, ਅਸੀਂ ਗੁਣ ਘੱਟ ਲੈਂਦੇ ਹਾਂ ਬੰਦਿਆਂ ਦੇ, ਔਗਣ ਜ਼ਿਆਦਾ ਲੈਂਦੇ ਹਾਂ, ਔਗਣਾਂ ਨੂੰ ਅਸੀਂ ਦੇਖਦੇ ਹਾਂ। ਇੱਕ ਚੀਜ਼ ਇਹ ਪਤਾ ਕਿਉਂ ਹੁੰਦਾ, ਅਸੀਂ ਬੰਦੇ ਦੀਆਂ ਘਾਟਾਂ ਵੇਖਦੇ ਹਾਂ ਵੀ ਇਹ 'ਚ ਘਾਟ ਕੀ ਹੈ। ਚੰਗੇ ਬੰਦਿਆਂ ਦੇ ਵਿੱਚ ਵੀ ਅਸੀਂ ਚੰਗਿਆਈ ਘੱਟ ਬੁਰਿਆਈ ਵੇਖਦੇ ਹਾਂ ਵੀ ਇਹਦੇ 'ਚ ਘਾਟ ਕਿੱਥੇ ਹੈ, ਕਮੀ ਕਿੱਥੇ ਹੈ, ਅਤੇ ਇਸ ਕਰਕੇ ਉਹ ਹੌਲੀ ਹੌਲੀ ਹੌਲੀ ਹੌਲੀ ਅਸਰ ਹੁੰਦਾ। ਅਤੇ ਜੇ ਅਸੀਂ ਬੁਰਿਆਂ ਬੰਦਿਆਂ 'ਚੋਂ ਵੀ ਚੰਗਿਆਈ ਦੇਖਣ ਲੱਗਦੀ ਹੈ ਵੀ ਇਹਦੇ 'ਚ ਕੋਈ ਨਾ ਕੋਈ ਚੰਗਾ ਗੁਣ ਤਾਂ ਹੋਵੇਗਾ, ਕੋਈ ਨਾ ਕੋਈ ਤਾਂ ਚੰਗਿਆਈ ਹੋਵੇਗੀ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ, ਭਾਈ ਸਾਹਿਬ ਜੀ ਕਹਿੰਦੇ ਅਵਗੁਣ ਹਰਨ ਹੈ, ਉਹ ਜੀਵਾਂ ਦੇ ਔਗੁਣਾਂ ਨੂੰ ਮੇਟਣ ਵਾਲਾ ਹੈ। ਜਿਹੜੇ ਔਗਣ ਨੇ ਸੱਚਮੁੱਚ ਇੱਥੇ ਆ ਕੇ ਕਹਿਣਾ ਚਾਹੀਦਾ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਜੇ ਕਹਾਂਗੇ ਤਾਂ ਪਹਿਲਾਂ ਤਾਂ ਨਾ ਮੰਨਣਾ ਪੈਣਾ ਵੀ ਅਸੀਂ ਔਗੁਣਾਂ ਨਾਲ ਭਰੇ ਹੋਏ ਹਾਂ। ਪਹਿਲਾਂ ਤਾਂ ਮਨੁੱਖ ਇਹ ਮੰਨਦੇ ਹੀ ਨਹੀਂ ਹੈ, ਔਗੁਣਾਂ ਨਾਲ ਨੱਕੋ ਨੱਕ ਭਰਿਆ ਪਿਆ, ਮੰਨਦਾ ਹੈ ਨਹੀਂ ਵੀ ਮੈਂ ਔਗੁਣ ਹਾਰਾਂ। ਇਹ ਕਹਿਣਾ ਪੈਣਾ ਨਿਰਗੁਣੀ ਆਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆ ਤੇ ਚੀਤ ਰੱਖ ਨਾਨਕ ਨਿਭ ਹੀ ਨਾ। ਇਹ ਗੱਲ ਐਕਸੈਪਟ ਕਰ ਲੈਣੀ, ਇਸ ਗੱਲ ਨੂੰ ਮੰਨ ਲੈਣਾ ਵੀ ਵੱਡੀ ਗੱਲ ਹੈ ਵੀ ਮੇਰੇ 'ਚ ਕੋਈ ਗੁਣ ਨਹੀਂ ਹੈ, ਮੈਂ ਨਿਰਗੁਣੀ ਆਰ ਹਾਂ, ਮੈਂ ਔਗਣ ਹਾਰ ਹਾਂ, ਔਗੁਣਾਂ ਨਾਲ ਭਰਿਆ ਹੋਇਆ। ਇਹ ਗੱਲ ਮੰਨ ਲੈਣੀ ਵੀ ਵੱਡੀ ਹੈ, ਫਿਰ ਇਸ ਤੋਂ ਅੱਗੇ ਗੱਲ ਤੁਰੇਗੀ। ਫਿਰ ਹੌਲੀ ਹੌਲੀ ਜਦੋਂ ਮੰਨ ਲਿਆ ਫਿਰ ਆਪਾਂ ਉਹਨੂੰ ਛੱਡਣ ਲਈ ਵੀ ਤਿਆਰ ਹੋਵਾਂਗੇ। ਪਰ ਇੱਥੇ ਕੀ ਹੁੰਦਾ, ਔਗੁਣਾਂ ਨਾਲ ਭਰੇ ਹੋਏ ਅਸੀਂ ਕਹਿੰਦੇ ਵੀ ਗੁਣੀ ਸਾਡੇ ਵਰਗਾ ਕੋਈ ਨਹੀਂ ਹੈ, ਮੇਰੇ ਵਰਗਾ ਗੁਣੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਇੱਥੇ ਆ ਕੇ ਜਦੋਂ ਕਹਿਣਾ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਅਸੀਂ ਤਾਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਖਾ ਰਹੇ ਹਾਂ, ਚੰਗੀਆਂ ਚੀਜ਼ਾਂ ਛੱਡ ਕੇ ਬੁਰੀਆਂ ਚੀਜ਼ਾਂ ਵਾਲੇ ਪਾਸੇ ਨੂੰ ਤੁਰੇ ਹਾਂ, ਚੰਗਾ ਰਸਤਾ ਛੱਡ ਕੇ ਬੁਰੇ ਰਸਤੇ 'ਤੇ ਚੱਲੇ ਹੋਏ ਹਾਂ। ਮਾਇਆ ਮੋਹ ਭਰਮ ਭੈ ਭੂਲੇ ਇਹਦੇ ਵਿੱਚ ਪੈਣ ਕਰਕੇ ਭੁੱਲੇ ਹੋਏ ਹਾਂ। ਸੁੱਤ ਦਾਰਾ ਪੁੱਤਰਾਂ ਨਾਲ ਪਤਨੀ ਦੇ ਨਾਲ ਬੇਲੋੜਾ ਮੋਹ ਪਾਇਆ ਹੋਇਆ। ਪਰ ਹੁਣ ਕੀ ਹੈ, ਇੱਕ ਉੱਤਮ ਪੰਥ ਸੁਣਿਓ, ਹੁਣ ਇਹ ਸੁਣਿਆ ਤੇ ਇੱਥੇ ਆਏ ਹਾਂ, ਇੱਥੇ ਆ ਕੇ ਗੱਲ ਬਣਦੀ ਨਜ਼ਰ ਆ ਰਹੀ ਹੈ। ਪਰ ਗੁਰੂ ਰਾਮਦਾਸ ਤੂੰ ਸਾਨੂੰ ਆਪਣੇ ਚਰਨਾਂ ਨਾਲ ਰੱਖੀ, ਕਿਉਂਕਿ ਇੱਥੇ ਸਾਡੇ ਔਗਣ ਮੁੱਕ ਜਾਣੇ ਨੇ, ਸਾਡੇ ਅੰਦਰ ਗੁਣ ਆ ਜਾਣੇ ਨੇ। ਅਵਗੁਣ ਹਰਨ ਕਰਨ ਕਰਤੱਗ, ਅੱਗੇ ਕਹਿੰਦੇ ਕੀਤੇ ਕਰਮਾਂ ਨੂੰ ਜਾਣਨ ਵਾਲਾ ਵੀ ਹੈ ਉਹ। ਇਹ ਬੜੀ ਵੱਡੀ ਗੱਲ ਹੈ, ਕੀਤੇ ਕਰਮਾਂ ਨੂੰ ਜਾਣਨ ਵਾਲਾ ਸਿਰਫ ਤੇ ਸਿਰਫ ਪਰਮਾਤਮਾ। ਤੁਸੀਂ ਕੀ ਕੀਤਾ ਤੁਸੀਂ ਜਾਣਦੇ ਹੋ, ਬਹੁਤ ਸਾਰੇ ਕਰਮ ਐਸੇ ਹੋਣਗੇ ਜਿਹੜੇ ਤੁਸੀਂ ਕੀਤੇ ਨੇ, ਤੁਹਾਡੀ ਪਤਨੀ ਨੂੰ ਵੀ ਨਹੀਂ ਪਤਾ ਹੋਣਾ, ਤੁਹਾਡੇ ਪੇਰੈਂਟਸ ਨੂੰ ਵੀ ਨਹੀਂ ਪਤਾ ਹੋਣਾ, ਤੁਹਾਡੀ ਫੈਮਿਲੀ ਨੂੰ ਨਹੀਂ ਪਤਾ ਹੋਣਾ, ਪਰ ਪਰਮਾਤਮਾ ਉਹ ਸਭ ਕੁਝ ਜਾਣਦਾ। ਉਹ ਤੋਂ ਕੁਝ ਲੁਕਾਇਆ ਨਹੀਂ ਜਾ ਸਕਦਾ, ਕੁਝ ਛੁਪਾਇਆ ਨਹੀਂ ਜਾ ਸਕਦਾ, ਕੋਈ ਪਰਦਾ ਉਹਦੇ ਤੋਂ ਨਹੀਂ ਰੱਖਿਆ ਜਾ ਸਕਦਾ, ਕੋਈ ਪਰਦਾ ਨਹੀਂ ਉਹਦੇ ਤੋਂ, ਕੋਈ ਛੁਪਾਇਆ ਨਹੀਂ ਜਾ ਸਕਦਾ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਸਾਰਿਆਂ, ਤਾਂ ਹੀ ਤਾਂ ਉਹਨੂੰ ਅੰਤਰਜਾਮੀ ਕਿਹਾ ਪਰਮਾਤਮਾ ਨੂੰ, ਉਹ ਅੰਦਰ ਦੀਆਂ ਜਾਣਨ ਵਾਲਾ ਸਾਰਿਆਂ ਦੀਆਂ, ਬਿਨ ਬੋਲਿਆਂ ਸਭ ਕੇ ਜਾਣਦਾ। ਕਰਤੱਗਿਆ ਸਵਾਮੀ ਸੰਗੀ ਸਰਬੰਗ ਰਸ ਰਸਕ ਰਸਾਲ ਹੈ। ਫਿਰ ਕਹਿੰਦੇ ਨੇ ਉਹ ਹਰ ਤਰ੍ਹਾਂ ਦਾ ਸਾਥ ਨਿਭਾਉਣ ਵਾਲਾ ਸੰਗੀ ਹੈ। ਸੰਗੀ ਸਾਥ ਛੱਡ ਜਾਂਦੇ ਨੇ, ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ, ਕੋਈ ਸੰਗੀ ਨਹੀਂ ਨਿਭਦਾ, ਕੋਈ ਸਾਥ ਨਹੀਂ ਦਿੰਦਾ, ਛੱਡ ਜਾਂਦੇ ਨੇ, ਬੜੇ ਬੜੇ ਛੱਡ ਗਏ। ਆਮ ਬੰਦੇ ਦੀ ਗੱਲ ਛੱਡੋ, ਪੀਰਾਂ ਪੈਗੰਬਰਾਂ ਨੂੰ ਛੱਡ ਗਏ, ਰਿਸ਼ੀਆਂ ਮੁਨੀਆਂ ਨੂੰ ਛੱਡ ਗਏ, ਈਸ਼ਾ ਨੂੰ ਪੜ੍ਹੋ, ਤੇਰਾਂ ਚੇਲੇ ਦੇ ਚੇਲੇ ਸਾਰੇ ਛੱਡ ਗਏ। ਪਰ ਉਹ ਪਰਮਾਤਮਾ ਜਿਹੜਾ ਹੈ ਉਹ ਸੰਗੀ ਸਰਬੰਗ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਸਾਰਿਆਂ ਨੂੰ, ਸਾਰਿਆਂ ਦੇ ਨਾਲ ਹੈ, ਅੰਗ ਸੰਗ ਹੈ, ਤੂੰ ਮੇਰਾ ਸੰਗ ਸਦਾ ਹੈ, ਨਾਲੇ ਜਿਵੇਂ ਆਪਾਂ ਪੜ੍ਹਦੇ ਹਾਂ ਰਸ ਰਸਕ ਰਸਾਲ ਹੈ, ਉਹ ਰਸ ਮਾਨਣ ਵਾਲੇ ਰਸੀਆਂ ਦੇ ਲਈ ਰਸਾਂ ਦਾ ਘਰ ਹੈ, ਸਭ ਤੋਂ ਵੱਡਾ ਰਸ ਹੈ। ਜਦੋਂ ਮਨੁੱਖ ਉਸ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ, ਪਰਮਾਤਮਾ ਨਾਲ ਜੁੜਦਾ ਹੈ, ਫਿਰ ਉਹ ਰਸ ਲੈਂਦਾ ਹੈ, ਉਹਨੂੰ ਉਹ ਰਸ ਆਉਂਦਾ ਹੈ, ਦੁਨੀਆਂ ਦੇ ਰਸ ਉਹਦੇ ਲਈ ਫਿੱਕੇ ਪੈ ਜਾਂਦੇ ਨੇ। ਜਿੰਨੇ ਵੀ ਦੁਨੀਆਂ ਦੇ ਰਸਾਂ ਕਸਾਂ ਦੇ ਵੀ ਦੁਨੀਆਂ ਉਲਝੀ ਹੈ, ਉਹਨਾਂ ਲਈ ਉਹ ਰਸ ਕਸ ਕੋਈ ਮਾਇਨਾ ਨਹੀਂ ਰੱਖਦੇ, ਸਗੋਂ ਇਹਨਾਂ ਨੂੰ ਫਿੱਕੇ ਰਸ ਹੋਛੇ ਰਸ ਕਿਹਾ ਜਾਂਦਾ। ਅੱਜ ਦੇ ਇਸ ਕਵਿਤ ਦੇ ਅੰਦਰ ਮਹਾਨ ਵਿਦਵਾਨ, ਮਹਾਨ ਵਿਆਖਿਆਕਾਰ, ਮਹਾਨ ਗੁਰਸਿੱਖ ਭਾਈ ਸਾਹਿਬ ਭਾਈ ਗੁਰਦਾਸ, ਜਿਨ੍ਹਾਂ ਦੀ ਰਚਨਾ ਨੂੰ ਗੁਰੂ ਸਾਹਿਬ ਜੀ ਨੇ ਆਪ ਬੜੇ ਮਾਣ ਸਨਮਾਨ ਦੇ ਕੇ ਨਿਵਾਜਿਆ, ਗੁਰਮੁਖ ਪਿਆਰਿਓ ਪੰਥ ਕੋਲ ਭਾਈ ਗੁਰਦਾਸ ਜੀ ਦੀ ਰਚਨਾ ਹੀ ਹੈ ਜਿਹਨੂੰ ਗੁਰਬਾਣੀ ਦੀ ਪੂੰਜੀ ਦਾ ਖਿਤਾਬ ਪ੍ਰਾਪਤ ਹੋਇਆ। ਭਾਈ ਗੁਰਦਾਸ ਜੀ ਦੀ ਰਚਨਾ ਹੀ ਹੈ ਜਿਹਦੇ ਵਿੱਚ ਗੁਰਮਤ ਦੇ ਸਿਧਾਂਤ, ਗੁਰਮਤ ਫਲਸਫੇ ਨੂੰ ਚੰਗੀ ਤਰ੍ਹਾਂ ਖੋਲਿਆ ਗਿਆ। ਤੁਸੀਂ ਕਿਸੇ ਸ਼ਬਦ ਨੂੰ ਸਮਝਣਾ, ਕਿਸੇ ਸ਼ਬਦ ਦੇ ਕੰਸੈਪਟ ਨੂੰ ਸਮਝਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਹ ਸ਼ਬਦ ਕਿੱਦਾਂ ਆਇਆ, ਕਿਸ ਰੂਪ ਦੇ ਵਿੱਚ ਆਇਆ, ਤੇ ਉੱਥੇ ਭਾਈ ਗੁਰਦਾਸ ਜੀ ਦੀ ਰਚਨਾ ਹੀ ਕੰਮ ਆਉਂਦੀ ਹੈ। ਸੋ ਆਓ ਇਸ ਕਵਿਤ ਦੇ ਅੰਦਰ ਜੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤੇ ਨੇ, ਅਵਗੁਣ ਹਰਨ ਕਰਨ ਕਰਤੱਗਿਆ ਸੁਆਮੀ ਸੰਗੀ ਸਰਬੰਗ ਰਸ ਰਸਕ ਰਸਾਲ ਹੈ। ਅਸੀਂ ਉਸ ਪਰਮਾਤਮਾ ਦਾ ਆਸਰਾ ਤੱਕੀਏ, ਅਸੀਂ ਉਹਦੀ ਆਸ ਤੱਕੀਏ, ਉਹੀ ਸਭਨਾਂ ਦਾ ਨਾਥ ਹੈ, ਉਹ ਦੀਨਾਂ ਤੇ ਦਇਆ ਕਰਨ ਵਾਲਾ, ਆਸਰਿਆਂ ਦਾ ਆਸਰਾ, ਅਕਿਰਤ ਕਣਾਂ ਦਾ ਵੀ ਦਾਤਾਰ ਹੈ, ਪਤਿਤ ਪਾਵਨ ਹੈ, ਨਰਕ ਨਿਵਾਰਨ ਹਾਰ ਹੈ, ਉਸ ਪਰਮਾਤਮਾ ਦੀ ਓਟ ਤੱਕੀਏ, ਸਾਡਾ ਜੀਵਨ ਸਫਲਾ ਹੋਏਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਮਾਫੀ, ਸਤਿਗੁਰੂ ਤੁਹਾਡੀ ਸਭਨਾਂ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ। ਆਪਾਂ 15 ਕੁ ਦਿਨ ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਰਲ ਮਿਲ ਕੇ ਭਾਈ ਗੁਰਦਾਸ ਜੀ ਦੀ ਰਚਨਾ ਦੀ ਵਿਚਾਰ ਸਾਂਝੀ ਕਰਾਂਗੇ। ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਫਤਿਹ ਦੀ ਸਾਂਝ ਪਾਓ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਗੁਰਦੁਆਰਾ ਦਮਦਮਾ ਸਾਹਿਬ ਵਾਲਿਆਂ ਦੇ ਹੈੱਡ ਗ੍ਰੰਥੀ, ਜੋ ਕਿ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਖੁੰਡਾ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰੋ ਜੀ, ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਨਵਤਾ ਦੇ ਕਲਿਆਣਕਾਰੀ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਜੀਵਨ ਜੁਗਤੀ ਦਰਸਾ ਕੇ ਮੁਕਤੀ ਦੇ ਦੁਆਰ ਤੱਕ ਪਹੁੰਚਾਉਣ ਵਾਲੇ ਸਤਿਗੁਰੂ ਜੀ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ, ਆਓ ਸਾਰੀ ਸੰਗਤ ਫਤਿਹ ਦੇ ਪਾਵਨ ਸਿਮਰ ਦਾ ਜਾਪ ਕਰਕੇ ਸਤਿਗੁਰੂ ਜੀ ਕੋਲੋਂ ਕੁਝ ਕਹਿਣ ਵਾਸਤੇ, ਕੁਝ ਸੁਣਨ ਵਾਸਤੇ ਬਲ ਪ੍ਰਾਪਤ ਕਰੀਏ ਜੀ। ਦਾਸਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਫਤਿਹ ਦਾ ਯੋਗ ਉੱਤਰ ਦੇ ਕੇ ਚੜ੍ਹਦੀ ਕਲਾ ਵਿੱਚ ਦੇ ਕੇ ਧੰਨਵਾਦੀ ਬਣਾਓ ਜੀ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰ ਨੇ ਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਆ ਸਰਬੱਤ ਸੰਗਤਾਂ, ਹਰ ਰੋਜ਼ ਦੀ ਤਰ੍ਹਾਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਦੇ ਦਰ ਵਿੱਚ ਆ ਕੇ ਸਵਾਸਾ ਰੂਪੀ ਜੀਵਨ ਨੂੰ ਸਫਲਿਆਂ ਕਰਦੇ ਹਾਂ। ਗਰੀਬਨ ਵਾਲ ਪਾਤਸ਼ਾਹ ਕਿਰਪਾ ਕਰਨ ਦਾ ਰਾਜ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਭਾਦਰੋਂ ਮਹੀਨੇ ਦੀ ਸ਼ੁਰੂਆਤ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭ ਦੇ ਪਰਿਵਾਰਾਂ ਵਿੱਚ ਤੰਦਰੁਸਤੀ, ਖੁਸ਼ੀਆਂ ਦਾ ਖੇੜਾ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਰੱਖਣ। ਆਓ ਇੱਕ ਵਾਰ ਸਾਰੀ ਸੰਗਤ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਸੀਸ ਝੁਕਾ ਕੇ ਮਾਲਕ ਦਾ ਸ਼ੁਕਰਾਨਾ ਤੇ ਧੰਨਵਾਦ ਕਰੀ। ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਲਾ। ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਲੱਗੀ ਹੋਈ ਹੈ। ਬਾਦਸ਼ਾਹ ਦੀ ਔਰੰਗਜ਼ੇਬ ਦੀ ਕਚਹਿਰੀ ਵਿੱਚ ਇੱਕ ਬੁੱਢੇ ਫਕੀਰ ਨੂੰ ਫੜ ਕੇ ਲੈ ਆਉਂਦਾ। ਬਾਦਸ਼ਾਹ ਔਰੰਗਜ਼ੇਬ ਨੇ ਉਸ ਬੁੱਢੇ ਫਕੀਰ ਵੱਲ ਵੇਖ ਕੇ, ਸਾਈ ਵੱਲ ਵੇਖ ਕੇ ਉਹਨੇ ਕਹਿਣਾ ਸ਼ੁਰੂ ਕੀਤਾ, ਕਹਿਣ ਲੱਗੇ ਸਾਈ ਫੜਿਆ ਗਿਆ। ਉਸ ਫਕੀਰ ਨੇ ਨਾਂਹ ਵਿੱਚ ਸਿਰ ਹਿਲਾਤਾ, ਕਹਿਣ ਲੱਗਾ ਜੀ ਮੈਨੂੰ ਨਹੀਂ ਪਤਾ। ਉਹਨੇ ਫਿਰ ਸ਼ਬਦ ਹਰਾਇਆ, ਕਹਿਣ ਲੱਗੇ ਸਾਈ ਫੜਿਆ ਗਿਆ। ਕਹਿਣ ਲੱਗਾ ਜੀ ਮੈਨੂੰ ਨਹੀਂ ਪਤਾ ਮੈਂ ਕਿਉਂ ਫੜਿਆ ਗਿਆ, ਆਪਣੇ ਸਿਪਾਹੀਆਂ ਕੋਲੋਂ ਪੁੱਛ ਲਓ ਜਿਨ੍ਹਾਂ ਨੇ ਮੈਨੂੰ ਫੜਿਆ, ਨਾਲੇ ਤੁਹਾਨੂੰ ਪਤਾ ਲੱਗ ਜਾਵੇ ਮੈਨੂੰ ਕਿਉਂ ਫੜਿਆ, ਨਾਲੇ ਮੈਨੂੰ ਪਤਾ ਲੱਗ ਜਾਵੇਗਾ, ਪੁੱਛ ਲਓ ਆਪਣੇ ਸਿਪਾਹੀਆਂ ਦੇ ਕੋਲੋਂ। ਬਾਦਸ਼ਾਹ ਔਰੰਗਜ਼ੇਬ ਨੇ ਪੁੱਛਿਆ, ਕਹਿਣ ਲੱਗੇ ਵੀ ਕਿਉਂ ਫੜਿਆ ਇਸ ਬੁੱਢੇ ਫਕੀਰ ਨੂੰ। ਕਹਿਣ ਲੱਗੇ ਜਾਪਨਾ ਹਾਂ, ਆਮ ਬੰਦਾ ਤੇ ਗਲਤੀ ਕਰ ਜਾਵੇ ਮਾਫ ਕੀਤੀ ਜਾ ਸਕਦੀ ਹੈ, ਜੇ ਖਾਸ ਬੰਦਾ ਗਲਤੀ ਕਰੇ ਉਹ ਤੇ ਮਾਫ਼ ਨਹੀਂ ਨਾ ਹੋ ਸਕਦੀ। ਕਹਿਣ ਲੱਗੇ ਜੀ ਕਾਰਨ। ਕਹਿਣ ਲੱਗੇ ਜੀ ਇਹਨੇ ਖੁਦਾ ਦੀ ਨਮਾਜ਼ ਗਲਤ ਪੜ੍ਹੀ ਹੈ, ਸ਼ਰ੍ਹਾਂ ਦਾ ਪ੍ਰਚਾਰਕ ਹੋ ਕੇ ਗਲਤ ਕੰਮ ਕਰਦਾ, ਇਹਨੇ ਖੁਦਾ ਦੀ ਨਮਾਜ਼ ਗਲਤ ਪੜ੍ਹੀ ਹੈ ਤਾਂ ਇਹਨੂੰ ਫੜਿਆ। ਕਹਿਣ ਲੱਗੇ ਕਿਉਂ ਸਾਈਂ, ਸੁਣ ਲਿਆ ਕੀ ਕਹਿ ਰਹੇ ਹਨ? ਉਹਨੇ ਫਿਰ ਨਾਮ ਸਿਰ ਹਿਲਾਇਆ, ਕਹਿਣ ਲੱਗਾ ਜੀ ਮੈਂ ਨਹੀਂ ਸੁਣਿਆ। ਕਹਿਣ ਲੱਗੇ ਤੂੰ ਕਿਉਂ ਨਹੀਂ ਸੁਣਿਆ? ਕਹਿਣ ਲੱਗੇ ਤੂੰ ਖੁਦਾ ਦੀ ਨਮਾਜ਼ ਗਲਤ ਪੜ੍ਹੀ ਹੈ, ਜਾਂ ਰਿਹਾ ਆਪਣੀ ਮਾਫ਼ੀ ਮੰਗਣ ਵਾਸਤੇ ਤਿਆਰ ਹੋ ਜਾ, ਆਪਣੀ ਗਲਤੀ ਦੀ ਮਾਫ਼ੀ ਮੰਗ ਲੈ ਜਾਂ ਮਰਨ ਵਾਸਤੇ ਤਿਆਰ ਹੋ ਜਾ। ਉਸ ਸਾਈਂ ਨੇ ਜਵਾਬ ਦਿੱਤਾ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਗਲਤੀ ਮੈਂ ਕੀਤੀ ਕੋਈ ਨਹੀਂ, ਮਾਫ਼ੀ ਮੈਂ ਮੰਗਣੀ ਨਹੀਂ। ਗਲਤੀ ਨਾ ਕਰਕੇ ਮਾਫ਼ੀ ਮੰਗੀ ਜਾਣਾ ਇਹ ਤਾਂ ਕੋਈ ਕਮਜ਼ੋਰ ਆਤਮਾ ਦਾ ਕੰਮ ਹੈ ਨਾ, ਇਹ ਕੋਈ ਬਹਾਦਰੀ ਨਹੀਂ, ਬੁਝਦਲੀ ਹੈ। ਕਹਿਣ ਲੱਗਾ ਬਾਦਸ਼ਾਹ ਸਲਾਮ, ਤੇ ਗਲਤੀ ਮੈਂ ਕੀਤੀ ਕੋਈ ਨਹੀਂ, ਮਾਫ਼ੀ ਮੈਂ ਮੰਗਣੀ ਨਹੀਂ, ਬਾਕੀ ਤੂੰ ਮੌਤ ਦਾ ਡਰ ਦੇਣਾ, ਤਲਵਾਰ ਦਾ ਡਰ ਦੇਣਾ, ਇਹਦੀ ਕੋਈ ਗੱਲ ਨਹੀਂ, ਮੌਤ ਅਟਲ ਸਚਾਈ, ਜੇ ਤੇਰੇ ਹੱਥੋਂ ਹੋਈ ਤੇ ਤੇਰੇ ਹੱਥੋਂ ਹੀ ਆ ਜਾਣੀ ਹੈ, ਇਹਨੇ ਟਾਲਣਾ ਨਹੀਂ। ਨਾ ਮੈਂ ਕੋਈ ਗਲਤ ਕੰਮ ਕੀਤਾ, ਨਾ ਮੈਂ ਮਾਫ਼ੀ ਮੰਗਣੀ ਹੈ, ਮੌਤ ਦਾ ਡਰਾਵਾ ਦੇਣਾ ਕੋਈ ਡਰ ਨਹੀਂ ਹੈ, ਤੇ ਸੱਚ ਹੈ ਇਹਨੇ ਆਉਣਾ ਹੀ ਆਉਣਾ, ਜਦੋਂ ਇਹਦਾ ਸਮਾਂ ਬਣ ਗਿਆ ਇਹਨੇ ਟਾਲਣਾ ਨਹੀਂ। ਬਾਦਸ਼ਾਹ ਨੇ ਫਿਰ ਕਿਆ, ਕਹਿਣ ਲੱਗੇ ਮੈਂ ਬਹੁਤੀਆਂ ਗੱਲਾਂ ਸੁਣਨ ਵਾਸਤੇ ਤਿਆਰ ਨਹੀਂ, ਜਾਂ ਆਪਣੀ

ਗਲਤੀ ਦੀ ਮਾਫ਼ੀ ਮੰਗ ਲਾ, ਨਹੀਂ ਤੇ ਮੌਤ ਦੇ ਮੌਤ ਵਾਸਤੇ ਮਰਨ ਵਾਸਤੇ ਤਿਆਰ ਹੋ ਜਾਏ। ਸਾਈ ਨੇ ਜਵਾਬ ਦਿੱਤਾ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਮਾਫ਼ੀ ਤੇ ਮੈਂ ਮੰਗਣੀ ਨਹੀਂ, ਮੌਤ ਦਾ ਮੈਨੂੰ ਡਰ ਕੋਈ ਨਹੀਂ, ਤੇ ਐਵੇਂ ਬਹੁਤਾ ਹੰਕਾਰ ਵਿੱਚ ਨਾ ਆਇਆ, ਤੇਰਾ ਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਗਾ, ਐਵੇਂ ਥੋੜਾ ਜਿੰਨਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ। ਬਾਦਸ਼ਾਹ ਔਰੰਗਜ਼ੇਬ ਹੈਰਾਨ ਹੋਇਆ, ਕਹਿਣ ਲੱਗਾ ਤੂੰ ਗਲੀਆਂ ਕੱਛਣ ਵਾਲਾ ਵੇਲਾ ਸਾਧ, ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਤੂੰ ਕਹਿੰਦਾ ਫਰਕ ਹੀ ਕੋਈ ਨਹੀਂ, ਕਿਵੇਂ ਨਹੀਂ ਫਰਕ? ਕਹਿਣ ਲੱਗਾ ਜਰਾ ਹੰਕਾਰ ਦੇ ਘੋੜੇ ਨੂੰ ਨੀਵਾ ਕਰ, ਤਬੱਸਬ ਦੀ ਪੱਟੀ ਅੱਖਾਂ ਤੋਂ ਖੋਲ, ਜਰਾ ਆ ਥੱਲੇ ਵਾਲੀ ਦੁਨੀਆਂ ਵਿੱਚ ਆ ਤੇ ਤੈਨੂੰ ਮੈਂ ਦੱਸਦਾ ਫਰਕ ਕਿੰਨਾ ਕੁ ਹੈ। ਬਾਦਸ਼ਾਹ ਔਰੰਗਜ਼ੇਬ ਨੇ ਫਿਰ ਕਿਹਾ, ਕਹਿਣ ਲੱਗਾ ਛੇਤੀ ਦੱਸ ਤੇਰੇ ਤੇ ਮੇਰੇ 'ਚ ਫਰਕ ਕਿੰਨਾ ਕੁ ਹੈ। ਕਹਿਣ ਲੱਗਾ ਸੁਣ, ਉਹ ਵਿਦਵਾਨ ਦੋ ਸਤਰਾਂ ਲਿਖਦਾ ਹੈ ਜਿਹੜਾ ਸਾਈ ਨੇ ਜਵਾਬ ਦਿੱਤਾ। ਕਹਿਣ ਲੱਗਾ ਐ ਔਰੰਗਜ਼ੇਬ, ਤੂੰ ਇੱਕ ਸ਼ਹਿਨਸ਼ਾਹ ਔਰ ਮੈਂ ਗਰਕਾ ਗਦਾ, ਗਦਾ ਨਾ ਸਮਝ ਲਿਓ, ਗਦਾ, ਗਦਾ ਦਾ ਮਤਲਬ ਇੱਕ ਸਾਈਂ ਫਕੀਰ, ਆ ਜਿਹੜਾ ਗਲੀਆਂ ਵਿੱਚ ਮੰਗਦਾ ਹੈ, ਮੈਲੇ ਕਚਾਲੇ ਕੱਪੜੇ ਪਾ ਲੈਣੇ, ਪਾਟੇ ਪੁਰਾਣੇ ਕੱਪੜੇ ਪਾ ਲੈਣੇ, ਇਹਨੂੰ ਫਕੀਰ ਨਹੀਂ ਕਿਹਾ ਜਾਂਦਾ, ਸਾਈਂ ਨਹੀਂ ਕਿਹਾ ਜਾਂਦਾ। ਸਾਈਂ ਉਹ ਹੈ ਜਿਹਨੇ ਆਪਣੇ ਮਨ ਨੂੰ ਸਾਧਿਆ, ਮਨ ਤੇ ਕੰਟਰੋਲ ਹੈ। ਹੁਣ ਸਾਧ ਕੀ ਹੈ? ਸਾਧ ਕੋਈ ਵਿਖਾਵੇ ਦਾ ਨਾਂ ਥੋੜਾ, ਕੱਪੜਿਆਂ ਦਾ ਨਾਂ ਥੋੜਾ, ਸਾਧ ਭੇਖ ਦਾ ਨਾਂ ਥੋੜਾ, ਕੋਈ ਸਾਧ ਹੈ? ਸਾਰ ਜਿਹਨੇ ਆਪਣੇ ਮਨ ਨੂੰ ਸਾਧਿਆ, ਵਿਕਾਰਾਂ ਵੱਲੋਂ ਮਨ ਨੂੰ ਮੋੜਿਆ, ਲਾਲਚਾਂ ਵੱਲੋਂ ਮਨ ਨੂੰ ਮੋੜਿਆ, ਮਨ ਤੇ ਕੰਟਰੋਲ ਕਰ ਲਿਆ, ਉਹਨੂੰ ਕਿਹਾ ਜਾਂਦਾ ਹੈ ਸਾਧ। ਫਕੀਰ ਕੋਈ ਗੁਰਦੁਆਰ ਦਾ ਗ੍ਰੰਥੀ ਵੀ ਹੋ ਸਕਦਾ ਜੇ ਤੇ ਰੱਬ ਦੀ ਰਹਿਮਤ ਹੋ ਜਾਵੇ। ਕਹਿਣ ਲੱਗੇ ਤੂੰ ਇੱਕ ਸ਼ੈਨ ਸ਼ਹਿਰ, ਮੈਂ ਗਰਕਾ ਗਦਾ ਹੈ, ਰੂਹ ਏਕ ਤਕਦੀਰੇਂ ਦੋ, ਤੂੰ ਬਸਤੀ ਮੈਂ ਮੈਂ ਜੰਗਲ ਮੈਂ ਹੈ, ਮੁਲਕ ਏਕ ਲਚਕੀਰੇਂ ਦੋ, ਤੂੰ ਤਖ਼ਤ ਨਸ਼ੀਂ, ਤੂੰ ਹਿੰਦੁਸਤਾਨ ਦਾ ਬਾਦਸ਼ਾਹ ਤਖ਼ਤ ਤੇ ਬੈਠਾ, ਤੂੰ ਤਖ਼ਤ ਨਸ਼ੀਂ, ਮੈਂ ਖਾਰੇ ਦਸਤ ਹੈ, ਮੁਲਕ ਏਕ ਤਸਵੀਰੇਂ ਦੋ, ਤੂੰ ਗੁਲੇ ਚਮਨ ਮੈਂ ਖਾਰੇ ਦਸਤ ਹੈ, ਮਕਾਸ਼ ਏਕ ਲਚਕੀਰੇਂ ਦੋ। ਐ ਔਰੰਗਜ਼ੇਬ, ਤੇਰੀ ਜੁਦਾ ਪਸੰਦ ਮੇਰੀ ਜੁਦਾ ਪਸੰਦ, ਐ ਔਰੰਗਜ਼ੇਬ, ਤੁਝੇ ਖੁਦੀ ਪਸੰਦ ਔਰ ਮੁਝੇ ਖੁਦਾ ਪਸੰਦ। ਕੋਈ ਲੋਕ ਉਹ ਹਨ ਜੋ ਹਮੇਸ਼ਾ ਹੀ ਹੰਕਾਰ ਦੇ ਘੋੜੇ ਦੇ ਸਵਾਰ ਹਨ, ਉਹਨਾਂ ਨੂੰ ਖੁਦ ਹੀ ਪਸੰਦ ਹੈ। ਕੁਝ ਉਹ ਹਨ ਜਿਹੜੇ ਤੁਹਾਡੇ ਵਰਗੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਜਿਹੜੇ ਗੁਰੂ ਬਾਬੇ ਦੇ ਦਰ ਵਿੱਚ ਆਉਂਦੇ ਹਨ, ਜਿਹਨਾਂ ਨੂੰ ਖੁਦਾ ਪਸੰਦ ਹੈ। ਕਈ ਉਹ ਹਨ ਮੇਰੇ ਵਰਗੇ ਮਨ ਮੁਰਖ, ਤਾਸ਼ ਖੇਡਦੇ ਨੇ ਭਾਵੇਂ ਸਾਰੀ ਦਿਹਾੜੀ ਨਗਾ ਦੇਣ, ਗੱਪਾਂ ਮਾਰਦੇ, ਰੌਲਾ ਪਾਉਂਦੇ, ਝੂਠ ਬੋਲਦੇ, ਘੰਟਿਆਂ ਬੱਧੀ ਸਮਾਂ ਬਰਬਾਦ ਕਰ ਦੇਣ, ਤੇ ਜੇ ਗੁਰੂ ਕੀ ਸੰਗਤ ਵਿੱਚ ਆਣ ਕੇ ਬਹਿਣਾ ਪਵੇ ਤਾਂ ਬੜੀ ਮੁਸ਼ਕਲ ਹੈ। ਉਹਨਾਂ ਨੂੰ ਖੁਦ ਹੀ ਪਸੰਦ ਹੈ, ਤੁਹਾਡੇ ਵਰਗੀਆਂ ਮਹਾਨ ਆਤਮਾਵਾਂ ਨੂੰ ਖੁਦਾ ਪਸੰਦ ਹੈ, ਜਿਹੜੇ ਅਸੀਂ ਗੁਰੂ ਕੀ ਗੋਦ ਵਿੱਚ ਬੈਠ ਕੇ ਸਵਾਸਾ ਰੂਪੀ ਜੀਵਨ ਨੂੰ ਸਫਲਿਆਂ ਕਰਦੇ ਹਾਂ। ਇੱਕ ਵਾਰ ਫਿਰ ਕਿਰਪਾ ਕਰੋ ਤਾਂ ਕਿ ਸਾਡਾ ਸਾਰਿਆਂ ਦਾ ਭਲਾ ਹੋ ਜਾਵੇ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨੈਬਲ ਮਿਰਜ਼ਾ ਸੰਮੀ ਖਾਨ, ਕੋਈ 40,000 ਫੌਜ ਦਾ ਸਿਪਾ ਸੁਲਾਰ ਬਣਿਆ, ਜਿਹਨੇ ਆਣ ਕੇ ਜਮਰਾਓ ਦੇ ਕਿਲੇ ਨੂੰ ਘੇਰਾ ਪਾ ਲਿਆ। ਇਹ ਲੜੀ ਮੈਂ ਆਰੰਭ ਕੀਤੀ ਸੀ, ਜਮਰਾਓ ਦੇ ਕਿਲੇ ਨੂੰ ਘੇਰਾ ਪਾ ਲਿਆ, ਦੂਰ ਤੱਕ ਫੌਜਾਂ ਹਨ, ਕਿਲਾ ਅਜੇ ਪੂਰਾ ਮੁਕੰਮਲ ਨਹੀਂ ਹੋਇਆ, ਅਜੇ ਨੀਂਹ ਪੱਥਰ ਰੱਖਿਆ, ਸ਼ੁਰੂਆਤ ਹੈ, ਜਿਹਦੀ ਹੁਣ ਦੇਖ ਰੇਖ ਸਾਂਭ ਸੰਭਾਲ ਉਹ ਕਰ ਰਿਹਾ ਸਰਦਾਰ ਮਹਾਂ ਸਿੰਘ। ਜਦੋਂ ਮਿਰਜ਼ਾ ਸੰਮੀ ਖਾਨ ਨੇ ਆਣ ਕੇ ਜਮਰਾਓ ਦੇ ਕਿਲੇ ਨੂੰ ਘੇਰਾ ਪਾ ਲਿਆ, ਮਹਾਬਲੀ ਯੋਧੇ ਨੇ ਜਥੇਦਾਰ ਮਹਾਂ ਸਿੰਘ ਨੇ ਆਪਣੀ ਫੌਜ ਨੂੰ ਵੰਗਾਰਿਆ। ਕਹਿਣ ਲੱਗੇ ਬਹਾਦਰੋ, ਮਿਰਜ਼ਾ ਸੰਮੀ ਖਾਨ ਦਾ ਮੁਕਾਬਲਾ ਕਰਨਾ ਹੈ। ਫਿਰ ਕੀ ਹੋਇਆ ਜੇ 40,000 ਫੌਜ ਲੈ ਕੇ ਆ ਗਿਆ, ਅਸੀਂ 10 ਹਾਂ ਤੇ ਚਮਕੌਰ ਦੀ ਗੜੀ ਨਾਲੋਂ ਜ਼ਿਆਦਾ ਤੇ ਨਹੀਂ, ਬਾਹਰ ਲੱਖਾਂ ਸਨ।
ਅੰਦਰ 40 ਸਨ, 40 ਨੇ ਮੁਕਾਬਲਾ ਕੀਤਾ ਸੀ। ਅਸੀਂ ਹਜ਼ਾਰ ਹਾਂ, ਇਹ 40 ਹਨ, 40,000 ਹਨ, ਤੇ ਅਸੀਂ ਇਹਨਾਂ ਕੱਚਿਆਂ ਪਿੱਲਿਆਂ ਦਾ ਟਾਕਰਾ ਨਹੀਂ ਕਰ ਸਕਦੇ। ਉਹਨਾਂ ਨੇ ਜਕਾਰਿਆਂ ਦੀ ਗੂੰਜ ਨਾਲ ਧਰਤੀ ਔਰ ਆਕਾਸ਼ ਦਾ ਪਾੜ ਕੰਬਿਆ। ਮਿਰਜ਼ਾ ਸੰਮੀ ਖਾਨ ਇਸ ਚਾਅ ਵਿੱਚ, ਇਸ ਖੁਸ਼ੀ ਵਿੱਚ ਆ ਰਿਹਾ ਸੀ ਕਿ ਜਿਹਦਾ ਮੈਨੂੰ ਡਰ ਹੈ ਉਹਦਾ ਡਰ ਮੇਰੇ ਹੱਡਾਂ ਵਿੱਚੋਂ ਨਿਕਲ ਚੁੱਕਾ ਹੈ। ਡਰ ਕਿਹਦਾ ਸੀ? ਸਰਦਾਰ ਹਰੀ ਸਿੰਘ ਨਲੂਏ ਦਾ। ਕਹਿਣ ਲੱਗੇ, ਲੰਮੇ ਚਿਰਾਂ ਤੋਂ ਬਿਮਾਰ ਹੈ, ਮੰਜੀ ਤੇ ਪਿਆ, ਉੱਠਣ ਯੋਗ ਨਹੀਂ। ਹੁਣ ਮੇਰੇ ਮੁਕਾਬਲੇ ਤੇ ਕੋਈ ਐਸਾ ਕੋਈ ਬਹਾਦਰ ਸੂਰਮਾ ਹੈ ਨਹੀਂ ਜਿਹੜਾ ਅੜ ਸਕੇ। ਉਹਦਾ ਡਰ ਸੀ, ਉਹ ਬਿਮਾਰ ਹੈ, ਫੌਜ ਜ਼ਿਆਦਾ ਇੱਥੇ ਹੈ ਨਹੀਂ, ਫੌਜ ਸਾਰੀ ਦੀ ਸਾਰੀ ਅਟਾਰੀ ਪਹੁੰਚੀ ਹੋਈ ਸੀ। ਕਵਰ ਨੌ ਨਿਹਾਲ ਦਾ ਵਿਆਹ ਸੀ, ਸਰਦਾਰ ਸ਼ਾਮ ਸਿੰਘ ਦੀ ਪੁੱਤਰੀ ਬੀਬੀ ਨਾਨਕੀ ਇਹਨਾਂ ਦਾ ਵਿਆਹ ਸੀ। ਇਹ ਸਾਰੀ ਦੀ ਸਾਰੀ ਫੌਜ ਅਟਾਰੀ ਪਹੁੰਚੀ ਹੋਈ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਪੋਤਰੇ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਰੁੱਝੇ ਹੋਏ ਹਨ। ਇਸ ਗੱਲ ਮੁੱਦੇ ਨੂੰ ਮੁੱਖ ਰੱਖ ਕੇ ਮਿਰਜ਼ਾ ਸੰਮੀ ਖਾਨ ਨੇ ਫੌਜ ਲਾ ਕੇ ਧਾਵਾ ਬੋਲ ਦਿੱਤਾ ਹੈ, ਜਮਰਾਉਤ ਦੇ ਕਿਲੇ ਨੂੰ ਘੇਰਾ ਪਾ ਲਿਆ। ਮੁੱਠ ਭੇੜ ਦੋਵਾਂ ਦੀ ਹੋਈ। ਮਹਾਂ ਸਿੰਘ ਨੇ ਕਿਹਾ, ਸੰਮੀ ਖਾਨ ਉਪਰੇ ਪੁੱਤ ਮਰਵਾ ਰਹੇ ਹੈ, ਆਪਸ ਵਿੱਚ ਦੋ ਹੱਥ ਕਰਕੇ ਫੈਸਲਾ ਕਰ ਲਈਏ, ਅੱਜ ਤੇਗ ਨਾਲ ਬਹਾਦਰੀ ਤੁਲ ਜੂ ਤੇ ਇੱਕ ਸਿਰ ਤੇ ਦਸਤਾਰ ਰਹਿ ਜੂ, ਜਾਂ ਜਿੱਤ ਦੀ ਜਾਂ ਹਾਰ ਦੀ, ਜਾਂ ਤੇਰੇ ਹੱਥ ਦਸਤਾਰ ਆ ਜਾਏਗੇ, ਜਿੱਤ ਜੀ ਸਾਡੇ ਹੱਥ ਆ ਜਾਏ, ਵੀ ਉਪਰੇ ਪੁੱਤ ਮਰਵਾਉਣ ਦਾ ਕੋਈ ਫਾਇਦਾ ਨਹੀਂ। ਘਮਸਾਨ ਮੱਚਿਆ, ਸਾਰਾ ਦਿਨ ਲੜਾਈ ਹੋਈ। ਮਿਰਜ਼ਾ ਸੰਮੀ ਖਾਨ ਦੀਆਂ ਫੌਜਾਂ ਨੇ ਕਿਲੇ ਦੀ ਇੱਕ ਬਾਈ ਢਾ ਦਿੱਤੀ ਹੈ, ਜ਼ੋਰ ਪੈਂਦਾ ਗਿਆ। ਸ਼ਾਮ ਦਾ ਵਕਤ ਲੜਾਈ ਬੰਦ ਹੋ ਗਈ। ਸ਼ਾਮ ਦੇ ਵਕਤ ਲੜਾਈ ਬੰਦ ਹੋਈ, ਇਹਦੀ ਫੌਜ ਵਿੱਚੋਂ, ਸੰਮੀ ਖਾਨ ਦੀ ਫੌਜ ਵਿੱਚੋਂ ਇੱਕ ਨੌਜਵਾਨ ਅਕਬਰ ਖਾਨ ਜੀ ਦਾ ਨਾਂ ਹੈ, ਉਹ ਫੌਜ ਲੈ ਕੇ ਕਿਲੇ ਵੱਲ ਨੂੰ ਵਧਣ ਪਿੱਛੋਂ ਆਵਾਜ਼ ਮਾਰੀ, ਕਹਿਣ ਲੱਗਾ, ਅਕਬਰ ਖਾਨ ਰਾਤ ਦਾ ਸਮਾਂ ਹੋ ਗਿਆ, ਲੜਾਈ ਬੰਦ ਦਾ ਡਗਾ ਵੱਧ ਚੁੱਕਾ ਹੈ, ਤੂੰ ਜਾ ਕੇ ਸ਼ੇਰਨਰੇ ਘੁਰਨੇ ਵਿੱਚ ਹੱਥ ਦੇ ਰਹੇ ਹਾਂ, ਵਾਪਸ ਵੱਜ ਜਾਏਗਾ, ਵਾਪਸ ਮੁੜਾਉਣਾ ਚਾਹੀਦਾ, ਜਿਉਂਦਾ ਪਰਤੇਗਾ ਨਹੀਂ, ਵਾਪਸ ਮੁੜਿਆ। ਲੜਾਈ ਬੰਦ ਰਹੀ ਰਾਤ। ਸਰਦਾਰ ਮਹਾਂ ਸਿੰਘ ਦੇ ਜੁੰਮੇ ਕੁਛ ਡਿਊਟੀਆਂ ਸਨ, ਇੱਕ ਤੋਂ ਨੇ ਫੌਜ ਨੂੰ ਇਕੱਠੀਆਂ ਕਰਕੇ ਕਹਿਣ ਲੱਗੇ, ਬਹਾਦਰੋ, ਆ ਰਾਤ ਰਾਤ ਟੱਠੀ ਹੋਈ ਕੰਧ ਨੂੰ ਫਿਰ ਉਸਾਰਨਾ, ਇਹਨੂੰ ਬਣਾਉਣਾ। ਦੂਜਾ, ਤੁਹਾਡੇ ਵਿੱਚੋਂ ਕੋਈ ਜਾਵੇ ਜਿਹੜਾ ਇੱਥੋਂ 12 ਮੀਲ ਦੂਰ ਹੈ ਪਿਸ਼ਾਵਰ, ਪਿਸ਼ਾਵਰ ਦੇ ਵਿੱਚ ਸਰਦਾਰ ਹੈ ਹਰੀ ਸਿੰਘ ਨਲੂਆ, ਉਹਨੂੰ ਖਬਰ ਪਹੁੰਚਾਉਣੀ ਜ਼ਰੂਰੀ ਹੈ। ਉਹ ਆਵੇ ਜਾਂ ਨਾ ਆਵੇ, ਮਰਜ਼ੀ ਉਹਦੀ ਹੈ, ਕਿਉਂ ਸਿਹਤ ਕੋਈ ਵੱਲ ਨਹੀਂ, ਸਾਡਾ ਫਰਜ਼ ਹੈ ਉਹਨੂੰ ਖਬਰ ਪਹੁੰਚਾਉਣੀ। ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਨਹੀਂ, ਉਹ ਵਿਆਹ ਵਿੱਚ ਰੁੱਝੇ ਹਨ, ਖਬਰ ਜਾ ਕੇ ਹਰੀ ਸਿੰਘ ਨਲੂਏ ਨੂੰ ਪਹੁੰਚਾਉਣੀ ਹੈ, ਕੋਈ ਤੁਹਾਡੇ ਵਿੱਚੋਂ ਜਾਵੇ। ਸਾਰੇ ਖੁਸ਼ੀ ਵਿੱਚ ਝੂਮ ਉੱਠੇ, ਕੋਈ ਕਹਿੰਦਾ ਮੈਂ ਜਾਵਾਂਗਾ, ਕੋਈ ਕਹਿੰਦਾ ਮੈਂ ਜਾਵਾਂਗਾ। ਉਹਨਾਂ ਵਿੱਚ ਜਿਹਦਾ ਨਾਂ ਇਤਿਹਾਸ ਵਿੱਚ ਆਉਂਦਾ, ਮਾਤਾ ਹਰਸ਼ਰਨ ਕੌਰ, ਜਿਹਨੂੰ ਮੇਤਰੀ ਦਾ ਪਠਾਨ ਖੋਹ ਕੇ ਲੈ ਗਿਆ ਸੀ, ਸਰਦਾਰ ਹਰੀ ਸਿੰਘ ਨੇ ਦੁਬਾਰਾ ਛਡਾਇਆ, ਡੋਲਾ ਹੀ ਖੋਹ ਕੇ ਲੈ ਗਿਆ ਸੀ, ਦੁਬਾਰਾ ਅੰਮ੍ਰਿਤ ਛਕਿਆ, ਨਾਂ ਹਰਸ਼ਰਨ ਕੌਰ ਰੱਖਿਆ ਗਿਆ, ਤੇ ਦਲ ਵਿੱਚੋਂ ਮੁੜ ਕੇ ਵਾਪਸ ਗਈ ਨਹੀਂ। ਕਹਿਣਗੇ, ਡਿਊਟੀ ਮੇਰੀ ਲਾਈ ਜਾਵੇ, ਮੈਂ ਖਬਰ ਪਿਤਾ ਜੀ ਨੂੰ ਜਾ ਕੇ ਜ਼ਰੂਰ ਪਹੁੰਚਾਵਾਂਗੀ। ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ, ਕਹਿਣ ਲੱਗੇ, ਐਸਾ ਨਹੀਂ ਹੋਵੇਗਾ। ਕਹਿਣ ਲੱਗੇ, ਤੁਸੀਂ ਜਾ ਸਕਦੇ ਜੇ, ਇਹ ਗੱਲ ਨਹੀਂ ਕਿ ਤੁਸੀਂ ਜਾ ਨਹੀਂ ਸਕਦੇ, ਜਾ ਸਕਦੇ ਜੇ, ਪਰ ਬਾਹਰ ਦੁਸ਼ਮਣ ਦਾ ਘੇਰਾ, ਤੁਸੀਂ ਹਾਂ ਔਰਤ, ਬਾਹਰ ਕੁਝ ਵੀ ਹੋ ਸਕਦਾ, ਤੇ ਫਿਰ ਅਸੀਂ ਕੀ ਮੂੰਹ ਵਿਖਾਲਣ ਜੋਗੇ ਰਹਾਂਗੇ। ਕਹਿਣ ਲੱਗੇ, ਗੁਰੂ ਪਿਆਰੇ ਖਾਲਸਾ ਜੀ, ਉਹ ਗੱਲਾਂ ਗਈਆਂ, ਉਹ ਸਮਾਂ ਲੰਘ ਚੁੱਕਾ ਜਦੋਂ ਮਿਤਰੀ ਦਾ ਪਠਾਨ ਖੋਹ ਕੇ ਲੈ ਗਿਆ ਸੀ, ਉਹਦੇ ਜਿਹੜੇ ਨਾਲ ਸਨ ਉਹਦੇ ਮਰੇ ਸਨ, ਮੂਰਤੀ ਪੂਜ ਸਨ। ਤੁਸੀਂ ਬਹਾਦਰਾਂ ਦੀ ਕੌਮ ਹੋ, ਜਿਹੜੀ ਗਾਤਰੇ ਸ੍ਰੀ ਸਭ ਤੁਹਾਡੇ ਹੈ ਉਹੀ ਮੇਰੇ ਹੈ, ਜਿਸ ਦਾਤ ਦਾ ਅੰਮ੍ਰਿਤ ਤੁਸੀਂ ਛਕਿਆ ਉਹੀ ਮੈਂ ਛਕਿਆ, ਕੋਈ ਸ਼ਕਤੀ ਕੋਈ ਅੰਮ੍ਰਿਤ ਵੱਖਰਾ ਨਹੀਂ, ਮੇਰੀ ਰਾਖੀ ਕਰਨ ਵਾਸਤੇ ਗਾਤਰੇ ਸ੍ਰੀ ਸਾਹਿਬ ਸੋਭ ਰਹੀ ਹੈ, ਤੇ ਜਾਂ ਬਾਜਾਂ ਵਾਲਾ ਰਾਖੀ ਕਰੇਗਾ, ਇਸ ਗੱਲ ਦੀ ਚਿੰਤਾ ਕੋਈ ਨਹੀਂ, ਮੈਂ ਜਾਵਾਂਗੀ।

ਬੀਬੀ ਹਰਸ਼ਰਨ ਕੌਰ ਕਹਿਣ ਲੱਗੀ ਜਥੇਦਾਰ ਮਹਾਂ ਸਿੰਘ ਨੂੰ, ਜਥੇਦਾਰ ਜੀ ਇਹ ਡਿਊਟੀ ਮੇਰੀ ਲਾਈ ਜਾਵੇ, ਮੈਂ ਜਾਵਾਂਗੀ। ਸਿੰਘ ਕਹਿਣ ਲੱਗੇ ਤੁਹਾਡੇ ਪਹੁੰਚਣ ਦੀ ਖਬਰ ਪਤਾ ਕਿਵੇਂ ਲੱਗੇਗਾ ਕਿ ਤੁਸੀਂ ਪਹੁੰਚੇਗੇ ਜਾਂ ਨਹੀਂ ਪਹੁੰਚੇ। ਸਾਡੇ ਵਿੱਚੋਂ ਕੋਈ ਜਾਵੇ ਸ਼ਹੀਦ ਵੀ ਹੋ ਜਾਏ ਰਸਤੇ ਵਿੱਚ ਤਾਂ ਕੋਈ ਗੱਲ ਨਹੀਂ, ਪਹਿਲੀ ਗੱਲ ਤੇ ਜਾਵਾਂਗੇ ਅਸੀਂ, ਤੁਸੀਂ ਜਾ ਨਹੀਂ ਸਕਦੇ। ਜੇ ਜਾਣਾ ਤੇ ਪਤਾ ਕਿਵੇਂ ਲੱਗੇਗਾ? ਉਸ ਸ਼ੇਰ ਜੀ ਨੇ ਗਰਜ ਕੇ ਕਿਹਾ ਕਿ ਜੇ ਮੈਂ ਪਹੁੰਚ ਗਈ ਤੇ ਜਾ ਕੇ ਮੈਂ ਤੋਪ ਜ਼ਰੂਰ ਚਲਵਾਵਾਂਗੀ, ਤੁਹਾਨੂੰ ਪਤਾ ਲੱਗ ਜਾਏਗਾ ਸੁਨੇਹਾ ਪਹੁੰਚ ਗਿਆ। ਇਹ ਪੱਤਰਕਾ, ਇਹ ਚਿੱਠੀ ਸਰਦਾਰ ਮਹਾਂ ਸਿੰਘ ਜੀ ਕੋਲ ਲੈ ਕੇ ਬੀਬੀ ਹਰਸ਼ਰਨ ਕੌਰ ਨੇ ਰਾਤ ਰਾਤ 12 ਮੀਲ ਦਾ ਮੁਕਾ ਕੇ ਪੰਧ ਪਿਸ਼ਾਵਰ ਪਹੁੰਚ ਗਈ ਹੈ। ਪਿਸ਼ਾਵਰ ਪਹੁੰਚੀ ਤੇ ਪਹਿਰੇਦਾਰ ਨੇ ਰੋਕਿਆ, ਤੁਸੀਂ ਕੌਣ ਤੇ ਕਿੱਧਰ ਆਏ? ਉਹਨਾਂ ਕਿਹਾ ਜੀ ਮੈਂ ਆਈ ਜਮਰੌਤ ਤੋਂ, ਮੈਂ ਮਿਲਣਾ ਪਿਤਾ ਜੀ ਨੂੰ, ਆ ਕੋਈ ਜ਼ਰੂਰੀ ਸੁਨੇਹਾ ਪੱਤਰਕਾ ਹੈ, ਉਹਨਾਂ ਨੂੰ ਪਹੁੰਚਾਉਣੀ ਹੈ। ਪਹਿਰੇਦਾਰ ਨੇ ਕਿਹਾ ਲਿਆ ਸਾਨੂੰ ਦੇ ਦਿਓ, ਅਸੀਂ ਦੇ ਦੇਵਾਂਗੇ। ਉਹਨਾਂ ਦੀ ਸਿਹਤ ਕੋਈ ਵੱਲ ਨਹੀਂ, ਵੈਦਾਂ ਨੇ ਰੋਕਿਆ, ਉਹਨਾਂ ਦੇ ਕੋਲ ਕਿਸੇ ਨੂੰ ਜਾਣ ਨਹੀਂ ਦਿੰਦੇ। ਕਹਿੰਦੇ ਤੁਸੀਂ ਇੱਕ ਵਾਰੀ ਸੁਨੇਹਾ ਦੇਵੋ, ਉਹ ਰੋਕ ਦੇਣਗੇ ਤੇ ਮੈਂ ਰੁਕ ਜਾਵਾਂਗੀ, ਸੁਨੇਹਾ ਤੇ ਮੇਰਾ ਪਹੁੰਚਾ ਦੇਵੋ। ਉਹਨਾਂ ਜਾ ਕੇ ਸੁਨੇਹਾ ਦਿੱਤਾ, ਉਹਨਾਂ ਇਸ਼ਾਰਾ ਕੀਤਾ ਆਉਣ ਦਿਓ। ਬੀਬੀ ਹਰਸ਼ਰਨ ਕੌਰ ਜੀ ਅੱਗੇ ਗਏ, ਜੋੜ ਕੇ ਦੋਵੇਂ ਹੱਥ, ਚੜ੍ਹਦੀ ਕਲਾ ਵਿੱਚ ਗੁਰਫਤਿਹ ਬੁਲਾਈ। ਉਹ ਮਹਾਬਲੀ ਯੋਧਾ ਜਿਹਦੀ ਭਵਕ ਦੇ ਨਾਲ ਅੰਬਰ ਵੀ ਕੰਬਦਾ ਸੀ, ਨੇਤਰ ਖੁੱਲੇ ਨੇ ਫਤਿਹ ਦਾ ਜਵਾਬ ਚੜ੍ਹਦੀ ਕਲਾ ਵਿੱਚ ਦਿੱਤਾ। ਬੀਬੀ ਹਰਸ਼ਰਨ ਕੌਰ ਜੀ ਕੋਲ ਬੈਠ ਕੇ ਦੋ ਚਾਰ ਬਚਨ ਬਲਾਸ ਕੀਤੇ, ਗੱਲਾਂ ਕੀਤੀਆਂ, ਪੁੱਛਿਆ ਧੀਏ ਕਿਸ ਤਰ੍ਹਾਂ ਆਉਣੇ ਹੋਏ? ਕਹਿਣ ਲੱਗੇ ਪਿਤਾ ਜੀ ਆਹ ਪੱਤਰਕਾ ਹੈ ਤੇ ਤੁਹਾਡਾ ਪਹੁੰਚਣਾ ਉੱਥੇ ਬੜਾ ਜ਼ਰੂਰੀ ਹੈ। ਮਰਦ ਨੇ ਚਿੱਠੀ ਪੜ੍ਹੀ, ਜਿਹਨੂੰ ਫੜ ਕੇ ਉਠਾਇਆ ਜਾਂਦਾ ਸੀ ਉਹ ਆਪ ਉੱਠ ਕੇ ਬੈਠਾ। ਚਾਰ ਸਫੇਰੇ ਨਜ਼ਰ ਦੜਾਈ, ਮਰਦ ਨੇ ਉੱਠਣ ਦੀ ਹਿੰਮਤ ਕੀਤੀ, ਉੱਠਣਾ, ਕੋਲ ਵੈਦ ਬੈਠਾ ਸੀ, ਵੈਦ ਨੇ ਰੋਕਿਆ। ਕਹਿਣ ਲੱਗੇ ਸਿੰਘ ਸਾਹਿਬ ਜਾਨ ਤੁਹਾਡੀ ਨੂੰ ਖਤਰਾ ਹੈ, ਤੁਸੀਂ ਜਾ ਨਹੀਂ ਸਕਦੇ। ਮੇਰੀ ਪੜ੍ਹਾਈ ਦੇ ਮੁਤਾਬਕ ਤੁਹਾਡੀ ਸਿਹਤ ਵੱਲ ਵੇਖ ਕੇ ਦੱਸਿਆ ਜਾਂਦਾ ਹੈ, ਪਤਾ ਲੱਗਦਾ ਤੁਹਾਨੂੰ ਸਖ਼ਤ ਆਰਾਮ ਦੀ ਲੋੜ ਹੈ। ਤੁਸੀਂ ਮੈਦਾਨੇ ਜੰਗ ਵਿੱਚ ਜਾਓਗੇ, ਕੁਝ ਵੀ ਹੋ ਸਕਦਾ, ਪਰ ਤੁਹਾਨੂੰ ਰੈਸਟ ਦੀ ਲੋੜ ਹੈ, ਤੁਹਾਨੂੰ ਆਰਾਮ ਦੀ ਲੋੜ ਹੈ। ਤੇ ਮਹਾਬਲੀ ਯੋਧ ਨੇ ਜਵਾਬ ਤਾਂ ਕਹਿਣ ਲੱਗੇ ਵੈਦ ਜੀ ਆਰਾਮ ਨਾ ਹੈ ਮੌਤ ਦਾ, ਆਰਾਮ ਹਰਾਮ ਹੈ। ਮਰਤਾ ਹੈ ਵੋਹੀ ਜੋ ਜੀਤਾ ਹੈ ਪੇਟ ਕੇ ਲੀਏ, ਜੀਤਾ ਹੈ ਵੋਹੀ ਜੋ ਮਰਤਾ ਹੈ ਦੇਸ਼ ਕੇ ਲੀਏ। ਜੇ ਮੇਰੀ ਜਾਨ, ਮੇਰੀ ਜਿੰਦ ਜਾਨ ਕੌਮ ਦੇ ਲੇਖੇ ਲੱਗ ਜਾਵੇ ਤੇ ਮੈਂ ਆਪਣੇ ਵੱਡੇ ਭਾਗ ਸਮਝਾਂਗਾ। ਵੈਦ ਨੇ ਫਿਰ ਕਿਆ ਕਹਿਣ ਲੱਗੇ ਸਿੰਘ ਸਾਹਿਬ ਮੈਂ ਕਿਵੇਂ ਕਹਿ ਦੇਵਾਂਗੀ ਤੁਸੀਂ ਜਾ ਸਕਦੇ ਜੇ ਤੁਹਾਡੀ ਸਿਹਤ ਵੱਲ ਹੈ? ਤੁਸੀਂ ਮੈਦਾਨੇ ਜੰਗ ਜਾ ਨਹੀਂ ਸਕਦੇ, ਕਿਉਂ? ਮੇਰੀ ਸੋਚ ਦੱਸ ਰਹੀ ਹੈ ਕਿ ਤੁਹਾਨੂੰ ਆਰਾਮ ਦੀ ਲੋੜ ਹੈ, ਸਿਹਤ ਕੋਈ ਜ਼ਿਆਦਾ ਵੱਲ ਨਹੀਂ, ਤੁਸੀਂ ਆਰਾਮ ਕਰ ਲਵੋ। ਤੇ ਮਹਾਬਲੀ ਯੋਧ ਨੇ ਜਵਾਬ ਤਾਂ ਕਹਿਣ ਲੱਗੇ ਵੈਦ ਜੀ ਚਲੋ ਜੇ ਮੈਂ ਤੁਹਾਡੀ ਗੱਲ ਮੰਨ ਲਵਾਂ, ਰੁਕ ਜਾਵਾਂ, ਮੈਂ ਨਹੀਂ ਜਾਂਦਾ ਤੇ ਕੀ ਮੈਂ ਸਦਾ ਬਚੇ ਰਹਿਣਾ, ਜਿਉਂਦੇ ਰਹਿਣਾ? ਫਿਰ ਮੌਤ ਨੇ ਆਉਣਾ ਨਹੀਂ, ਜਾ ਤੇ ਵਾਅਦਾ ਕਰੋ ਹਾਂ ਕਿ ਮੌਤ ਆਵੇਗੀ ਨਹੀਂ, ਆਰਾਮ ਜਿੰਨਾ ਚਿਰ ਕਹੋ ਉਨਾ ਚਿਰ ਹੀ ਕਰ ਲੈਣਾ। ਵੈਦ ਨੇ ਕਿਆ ਕਹਿਣ ਲੱਗੇ ਸਿੰਘ ਸਾਹਿਬ ਇਹ ਮੈਂ ਕਿਵੇਂ ਕਹਿ ਸਕਦਾ ਕਿ ਮੌਤ ਨਹੀਂ ਆਉਣੀ, ਉਹਦੇ ਅਟਲ ਹੈ, ਉਹਨੇ ਆਉਣਾ ਆਉਣਾ। ਕਹਿਣ ਲੱਗੇ ਜੇ ਤੁਹਾਡੇ ਵੈਦਾਂ ਨੂੰ ਪਤਾ ਉਹਨੇ ਆਉਣਾ ਤੇ ਫਿਰ ਹਰੀ ਸਿੰਘ ਵੀ ਇਸ ਤਰ੍ਹਾਂ ਬਿਸਤਰੇ ਤੇ ਪੈ ਕੇ, ਮੰਜੀ ਤੇ ਪੈ ਕੇ ਮੌਤ ਦੀ ਉਡੀਕ ਨਹੀਂ ਕਰ ਸਕਦਾ? ਮੈਦਾਨੇ ਜੰਗ ਵਿੱਚ ਜਾ ਕੇ ਮੌਤ ਦੀ ਉਡੀਕ ਕਰਨੀ ਦਾ ਪ੍ਰਵਾਨ ਹੈ, ਮੰਜੀ ਤੇ ਪੈ ਕੇ ਮੌਤ ਦੀ ਉਡੀਕ ਹਰੀ ਸਿੰਘ ਨਹੀਂ ਕਰ ਸਕਦਾ? ਲਿਆਓ ਸਾਡਾ ਘੋੜਾ। ਮਰਦ ਉੱਠਿਆ ਜੀ, ਮਰਦ ਨੇ ਤਿਆਰੀ ਕੀਤੀ, ਕੋਲ ਖਲੋਤੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ, ਘੋੜੇ ਦਾ ਤੰਗ ਕੱਸਿਆ, ਦਰਵਾਜੇ ਦੇ ਸਾਹਮਣੇ ਲਿਆਂਦਾ ਗਿਆ। ਮਹਾਬਲੀ ਯੋਧੇ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਕੇ ਅਰਦਾਸ, ਘੋੜੇ ਦਾ ਤੰਗ ਕੱਸਿਆ ਤਾਂ ਸਵਾਰ ਹੋਣ ਲੱਗਾ ਮਹਾਬਲੀ ਯੋਧਾ, ਆਪਣਾ ਖੱਬਾ ਮੁਬਾਰਕ ਚਰਨ ਚੁੱਕਿਆ, ਘੋੜੇ ਦੀ ਰਕਾਬ ਵਿੱਚ ਰੱਖਿਆ। ਮਾਨੂ ਉਸ ਵੇਲੇ ਕੋਈ ਉੱਥੇ ਲਿਖਾਰੀ, ਕੋਈ ਚਿੱਤਰਕਾਰ ਵੇਖਦਾ ਹੋਵੇ, ਜਿਹਨੇ ਵੇਖਿਆ ਤੇ ਉਸ ਵੇਲੇ ਦਾ ਨਕਸ਼ਾ ਜੀਵੇ ਨੇ ਤਸਵੀਰ ਬਣਾਈ, ਉਹ ਤਸਵੀਰ ਢਾਡੀ ਜਥਾ ਗੁਰਵਿੰਦਰ ਸਿੰਘ, ਕੁਲਵੀਰ ਸਿੰਘ ਯਾਨੀ ਕਾਬਲ ਸਿੰਘ ਜੀ ਆਪ ਦੀ ਸੇਵਾ ਜੀਵੇ ਬੇਨਤੀ ਕਰਦਾ, ਦਰਸ਼ਨ ਕਰੋ ਜੀ, ਰੱਖ ਰਕਾਬੇ ਪੈਰ ਸਿੰਘ ਘੋੜੇ ਤੇ।

0: ఓసియంకతో తోకడి షట్టిర జో ఎక్క ఎడియ తోకడి షట్టిర జో ఎక్క ఎడియ
1: ਸਾਡੇ ਬਹੁਤ ਸਤਿਕਾਰਯੋਗ ਵੀਰ ਇੱਕ ਮਹੀਨਾ ਦਾਸ ਦੇ ਢਾਡੀ ਜਥੇ ਨੂੰ ਐਡਮਿੰਟਨ ਸੇਵਾ ਕਰਨ ਦਾ ਮੌਕਾ ਸਮਾਂ ਪ੍ਰਾਪਤ ਹੋਇਆ ਸੀ। ਹਰ ਰੋਜ਼ ਦੇ ਸਰੋਤੇ ਭਾਈ ਸਾਹਿਬ ਜੀ ਹਰ ਰੋਜ਼ ਉੱਥੇ ਮਿਲਦੇ ਸਨ, ਹੁਣ ਵੀ ਇੱਥੇ ਵੀ ਪਹੁੰਚੇ ਹਨ, ਕੱਲ੍ਹ ਵੀ ਦਰਸ਼ਨ ਦਿਦਾਰੇ ਹੋਏ ਹਨ। ਦੋਵੇਂ ਭਾਈ ਪਹੁੰਚੇ ਹਨ, ਦੋਹਾਂ ਵੀਰਾਂ ਵੱਲੋਂ ਹੀ ਬੇਅੰਤ ਅਸੀਸ ਮਾਇਆ ਦੇ ਰੂਪ ਵਿੱਚ ਬਖਸ਼ਿਸ਼ ਹੋਈ ਹੈ। ਸਤਿਗੁਰੂ ਕਿਰਪਾ ਕਰਨ, ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਤੇ ਚੜ੍ਹਦੀ ਕਲਾ ਰੱਖਣ। ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਵੱਲੋਂ, ਭੈਣਾਂ ਵੱਲੋਂ, ਵੀਰਾਂ ਵੱਲੋਂ ਮਾਇਆ ਅਰਦਾਸ ਹੈ। ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ ਜੀ, ਸਭ ਦੇ ਪਰਿਵਾਰਾਂ ਵਿੱਚ ਸਤਿਗੁਰੂ ਤੰਦਰੁਸਤ ਸਾਹਿਬ ਬਖਸ਼ਿਸ਼ ਕਰਨ। ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਦਾਰ ਹਰੀ ਸਿੰਘ ਨਲੂ ਆਪਣੇ ਘੋੜੇ ਦਾ ਸਵਾਰ ਹੋਏ ਹੈ, ਸਿੰਘਾਂ ਦੀ ਛਾਉਣੀ ਵਿੱਚ ਜਾ ਕੇ ਸੁਨੇਹਾ ਦਿੱਤਾ ਕਿ ਆਹ ਖਬਰ ਜਮਰਾਓ ਤੋਂ ਆਈ ਹੈ, ਤਿਆਰੀ ਕੀਤੀ ਜਾਏ। ਜਿੰਨੀ ਕੁ ਫੌਜ ਪਿਸ਼ਾਵਰ ਸੀ, ਸਾਰੀ ਫੌਜ ਨੂੰ ਲਾਣ ਲਾ ਕੇ ਰਾਤੋ ਰਾਤ ਹੀ ਜਿਵੇਂ ਉਹਨਾਂ ਨੇ ਪੰਧ ਮੁਕਾਇਆ, ਪੰਧ ਮੁਕਾ ਕੇ ਅਗਲੇ ਦਿਨ ਪਿਸ਼ਾਵਰ ਪਹੁੰਚ ਗਏ, ਜਮਰਾਓ ਪਹੁੰਚ ਕੇ ਵਾਪਸ ਕਰਨਾ। ਜੈਕਾਰਿਆਂ ਦੀ ਗੂੰਜ ਦੇ ਨਾਲ ਧਰਤੀ ਵਾਲਾ ਆਕਾਸ਼ ਦਾ ਪਾੜ ਇੱਕ ਵਾਰ ਕੰਬਿਆ। ਕਿਲ੍ਹੇ ਵਿੱਚ ਸਿੰਘਾਂ ਨੂੰ ਲਾਲੀਆਂ ਚੜ੍ਹ ਗਈਆਂ। ਜਥੇਦਾਰ ਮਹਾਂ ਸਿੰਘ ਨੂੰ ਚਾਹ ਚੜ੍ਹ ਕੇ ਹਰੀ ਸਿੰਘ ਨਲੂਆ ਆ ਗਿਆ। ਉਹਨੇ ਚਾਰ ਸ਼ਫੇਰਾ ਵੇਖਿਆ, ਚਾਰ ਸ਼ਫੇਰਾ ਵੇਖ ਕੇ ਪੁੱਛਿਆ, ਸ ਜਮਰਾਓ ਦੇ ਕਿਲ੍ਹੇ ਉੱਤੇ ਜਿਸਨੇ ਘੇਰਾ ਪਾਇਆ, ਜਿਹੜਾ ਫੌਜ ਲੈ ਕੇ ਆਇਆ, ਜ਼ਿੰਮੇਵਾਰ ਕੌਣ? ਕਹਿਣ ਲੱਗੇ ਸੀ ਨਾਇਬਲ ਮਿਰਜ਼ਾ ਸੰਮੀ ਖਾਨ। ਉਹਦੀ ਕਮਾਨ ਥੱਲੇ 35-40 ਹਜ਼ਾਰ ਫੌਜ ਹੈ, ਨਾਲ ਉਹਦੇ ਭਰਾ, ਉਹਦੇ ਭਤੀਜੇ ਆਦਿ ਨੂੰ ਨਾਲ ਲੈ ਕੇ ਇੰਨੀ ਗਿਣਤੀ ਫੌਜ ਲੈ ਕੇ ਉਹਨੇ ਘੇਰਾ ਪਾਇਆ। ਮਰਦ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਮੈਦਾਨੇ ਜੰਗ ਵਿੱਚ ਆਇਆ, ਦੂਬ ਦੂ ਲੜਾਈ ਆਰੰਭ ਹੋਈ ਹੈ। ਸੂਰਮੇ ਛਾਤੀ ਤੀਰ ਮਾਰਦੇ ਛਾਤੀ ਵਿੱਚ ਖਾਂਦੇ ਹਨ। ਲੜਦੇ ਲੜਦੇ ਦੋਵੇਂ ਜਵਾਨ ਆਮੋ ਸਾਹਮਣੇ ਹੋ ਗਏ, ਆਵਾਜ਼ ਮਾਰੀ, ਕਹਿਣ ਲੱਗਿਆ ਸੰਮੀ ਖਾਨ, ਐਸ ਘੇਰੇ ਦੀ ਜ਼ਿੰਮੇਵਾਰੀ ਆ ਜੋ ਹਮਲਾ ਕੀਤਾ ਇਹ ਮੈਂ ਤੇਰੇ ਤੇ ਲਾਉਣਾ, ਤੂੰ ਫੌਜ ਲੈ ਕੇ ਆਇਆ, ਪਹਿਲ ਤੇਰੀ ਆ ਕਾਰਵਾਰ। ਮਿਰਜ਼ਾ ਸੰਮੀ ਖਾਨ ਬੜਾ ਹੈਰਾਨ ਹੋਇਆ, ਕਹਿਣ ਲੱਗੇ ਮੈਂ ਤਾਂ ਸਮਾਂ ਬਿਮਾਰ ਹੈ, ਇਹ ਮੇਰੇ ਸਾਹਮਣੇ ਆਣ ਕੇ ਖਲੋ ਗਿਆ, ਮੈਨੂੰ ਵੰਗਾ ਰਿਹਾ, ਵਾਰ ਕਰ। ਚਲੋ ਖੈਰ ਵਾਰ ਕਰਦਾ ਚੱਲਿਆ, ਮੇਰਾ ਵਾਰ ਖਾਲੀ ਜਾਣਾ ਤੇ ਨਹੀਂ। ਮਿਰਜ਼ਾ ਸੰਮੀ ਖਾਨ ਨੇ 3 ਵਾਰ ਕੀਤੇ ਹਨ ਜੀ, ਸਮਾਂ ਬਿਲਕੁਲ ਸੀਮਿਤ ਰਹਿ ਗਿਆ। 3 ਵਾਰ ਕੀਤਾ, 3 ਵਾਰ ਮਰਦ ਨੇ ਰੋਕੇ। ਹੁਣ ਅੱਖ ਬਚਾ ਕੇ ਘੋੜੇ ਦੀ ਵਾਹ ਖਿੱਚੀ ਹੈ, ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਮਰਦ ਨੇ ਭਜਾ ਕੇ ਘੋੜਾ ਦੂਜੇ ਪਾਸੇ ਕੀਤਾ, ਕਹਿਣ ਲੱਗਾ ਸੰਮੀ ਖਾਨ, ਸਾਡੇ ਪੰਜਾਬੀਆਂ ਦੀ ਕਹਾਵਤ ਹੈ, ਜਿਸ ਦੇ ਕਾਰਨ ਨਿਉਂਦਰਾ ਭੇਜੀਏ ਉਹਦੀ ਉਡੀ ਭਾਜੀ ਭੇਜੀਏ, ਨਿੰਦ ਦੀ ਉਡੀਕ ਤੇ ਕਰ ਹੀ ਲੈਣੀ ਚਾਹੀਦੀ ਹੈ ਨਾ। ਉਹ ਵਾਰ 3 ਕੀਤਾ ਹੀ, 3 ਵਾਰ ਕਰਕੇ ਹੁਣ ਨੱਸਣ ਲੱਗਾ। ਇਹਦੇ ਵਿੱਚ ਕੋਈ ਕਮੀ ਨਹੀਂ ਕਿ ਤੂੰ ਬਹਾਦਰ ਨਹੀਂ, ਬਹਾਦਰ ਬਹੁਤ ਹੈ, ਵਾਰ ਕਰਨਾ ਜਾਣਦਾ, ਪਰ ਅਣਜਾਣੇ ਵਿੱਚ ਹੀ ਵਾਰ ਕਰੀ ਗਿਆ, ਤੈਨੂੰ ਵਾਰ ਕਰਨਾ ਹੀ ਨਹੀਂ ਆਇਆ। ਵਾਰ ਇਵੇਂ ਨਹੀਂ, ਵਾਰ ਕਿਵੇਂ ਕਰੀਦਾ ਆ ਤੈਨੂੰ ਦੱਸੀਏ। ਮਰਦ ਨੇ ਜਿਵੇਂ ਵਾਰ ਕਰਨਾ ਦੱਸਿਆ, ਜਰਾ ਦਰਸ਼ਨ ਤਾਂ ਕਰੋ ਜੀ।

ओ बलदी समानु वेख जो नस जावे ते कहे ओ सुनु कदे पतंग कोई ना बार हाथ

0: ਕਲਵੇ ਸ਼ੇਰ ਦੀ ਬੋਲੇ ਧਮਕਾ ਕੇ ਹਰੀ ਨਲਵੇ ਸ਼ੇਰ ਦੀ ਬੋਲੇ ਧਮਕਾ ਕੇ
1: ਹਰੀ ਨਲਵੇ ਸ਼ੇਰ ਦੀ ਬੋਲੇ ਧਮਕਾ ਕੇ ਹਰੀ ਨਲਵੇ ਸ਼ੇਰ ਦੀ ਬੋਲੇ ਧਮਕਾ ਕੇ ਹੋ

0: ਰਣਕੰਡ ਵਿਖਾ ਕੇ
1: ਨੱਸਣਾ ਕਮਣਾ ਮਰਤ ਦਾ ਰਣਕੰਡ ਵਿਖਾ ਕੇ ਨੱਸਣਾ ਕਮਣਾ ਮਰਦ ਦਾ ਰਣਕੰਡ ਵਿਖਾ ਕੇ ਹੋ

0: ਪੈਚਾਰਾ ਲਾ ਕੇ ਹਵਾਈ ਜੇ ਰੋਕਿਓ ਪੈਚਾਰਾ ਲਾ ਕੇ
1: ਹੋ ਆਈ ਜੇ ਰੋਕਿਓ।

हाथ ना कर

0: ਘੋੜੇ ਅੱਧੋ ਸੁੱਟ ਲਿਆ ਥੱਲੇ ਪਟਕਾ ਕੇ, ਥੱਲੇ ਪਟਕਾ ਕੇ, ਥੱਲੇ ਪਟਕਾ ਕੇ,
1: ਮਿਰਜ਼ਾ ਸੰਮੀ ਖਾਨ ਨੇ ਤਿੰਨ ਵਾਰ ਕੀਤਾ, ਇਸ ਮਰਦ ਨੇ ਇੱਕ ਵਾਰ ਕੀਤਾ, ਦੋ ਟੋਟੇ ਕਰਕੇ ਪਠਾਨ ਦੇ ਪੁੱਤ ਨੂੰ ਧਰਤੀ ਉੱਤੇ ਸੁੱਟ ਦਿੱਤਾ। ਘਮਸਾਨ ਕੈਸਾ ਮਚਿਆ ਸੀ। ਸਮਾਂ ਬਿਲਕੁਲ ਸੀਮਿਤ ਹੀ, ਮੈਂ ਹੁਣ ਵਾਰ ਹੀ ਕਹਿਣੀ, ਲੈਕਚਰ ਹੁਣ ਕਰਨਾ ਨਹੀਂ। ਇੱਕ ਚੀਜ਼ ਕਹਿ ਕੇ ਆਪ ਜੀ ਕੋਲੋਂ ਖੇਮਾ ਰਾਜਾ ਚੁੱਕ ਹੋ ਜਾਣਾ। ਵਿਦਵਾਨ ਕਹਿੰਦਾ, ਦਗੜ ਦਗੜ ਘੋੜੇ ਭੱਜਦੇ ਮੈਦਾਨ ਵਿੱਚ, ਤੜਕ ਤੜਕ ਤਾੜ ਤਾੜ ਤੋਪਾਂ ਚੱਲੀਆਂ, ਪਟਕ ਪਟਕ ਪੈਂਦੇ ਸੂਰਮੇ ਜ਼ਮੀਨ ਉੱਤੇ, ਖਟਕ ਖਟਕ ਤੇ ਘੰਟਾਲਾਂ ਉੱਤੇ ਚੱਲੀਆਂ, ਝਟਕ ਝਟਕ ਝਟਕਾਏ ਦਲ ਵੈਰੀਆਂ, ਅਟਕ ਅਟਕ ਜਾਣਾ ਲਾਂਬਾ ਉੱਤੇ ਖੱਲੀਆਂ, ਫਟਕ ਫਟਕ ਪ੍ਰਾਣ ਪੰਛੀ ਉੱਡ ਚੱਲੇ, ਧੜਕ ਧੜਕ ਛਾਤੀਆਂ ਫਟ ਚੱਲੀਆਂ, ਘਮਸਾਨ ਮੱਚਿਆ, ਦੂਬ ਦੂ ਲੜਾਈ ਆਰੰਭ ਹੈ। ਪਠਾਨ ਦਾ ਪੁੱਤ ਧਰਤੀ ਤੇ ਪਿਆ, ਜਦ ਮਿਰਜ਼ਾ ਸੰਮੀ ਖਾਨ ਦੀ ਫੌਜਾਂ ਨੇ ਵੇਖਿਆ, ਪਛਾਣ ਦੱਸਣ ਲੱਗੇ। ਸਰਦਾਰ ਹਰੀ ਸਿੰਘ ਨੇ ਨੜੂਏ ਨੇ ਕਿਆ ਕਹਿਣ ਲੱਗਾ, ਗੁਰੂ ਪਿਆਰੇ ਖਾਲਸਾ ਜੀ, ਅਸੀਂ ਚੜ ਕੇ ਆਉਂਦੇ ਨੱਸ ਜਾਂਦੇ ਹਨ, ਅਸੀਂ ਪਿੱਛੇ ਆਉਂਦੇ ਹਾਂ, ਇਹ ਫਿਰ ਮੁੜ ਕੇ ਆ ਜਾਂਦੇ ਹਨ, ਨਾ ਅੱਜ ਕੋਈ ਡਿੱਗਾ ਵੇਖਣਾ, ਨਾ ਨਿਹੱਥਾ ਵੇਖਣਾ, ਨਾ ਬੇਕ ਸੂਰਾ ਵੇਖਣਾ, ਅੱਜ ਸਦਾ ਵਾਲੀ ਰੱਟ ਮੁਕਾ ਦੇਣੀ ਹੈ, ਆਓ ਇੱਕ ਵਾਰ ਹਮਲਾ ਮਾਰ ਕੇ ਇਹਨਾਂ ਨੂੰ ਸਦਾ ਵਾਸਤੇ ਡੱਕਾ ਪਾ ਦਈਏ। ਮਰਦ ਨੇ ਵੰਗਾਰੇ ਆਪਣੀ ਫੌਜ ਨੂੰ, ਜਿਵੇਂ ਆਖਰੀ ਹੱਲਾ ਕਰਵਾਉਂਦਾ ਵੀਰ ਅਸਲੀ ਵਾਰ, ਢਾਡੀ ਜੱਸਾ ਨਾਲ ਸ਼ੁੰਦਰਾ ਹੀ

ਖਾਣ ਵੇਖ ਕੇ ਲੈ ਕੇ ਜੱਗ ਦਾ ਪਠਾਣਾ ਦਿਲ ਚ ਵਾਗਾ ਪਿਛਾਣੂ ਜਬਾਰ ਮੇਰੀ ਦਾਦ ਵਾਗਾ।

0: ਯਾਦ ਰਹਿੰਦੀਆਂ ਰਹਿੰਦੀਆਂ ਹੋ ਯੋਧਿਆ ਤੇਰੀਆਂ ਹਾਜੀ ਹਾਂ ਵਾਰਾ ਤੁਰੀਆਂ ਜਾਣ
1: ਮਾਤ ਵੱਜਿਆ ਜੰਗ ਦੇ ਨੱਚੇ ਮਸਤਾਨੇ ਦੋਵਾਂ ਦਲਾਂ ਦੇ ਸੂਰਮੇ ਜੁੱਟ ਪਏ ਮੈਦਾਨੇ ਉਹ ਮਾਰਤੇ ਗਾ ਧੜਪਾੜ ਦੇ ਜਿਉਂ ਲੱਕੜੀ ਫਾਨੇ ਉਹ ਏਦਾਂ ਪਾਉਣ ਸ਼ਹੀਦੀਆਂ ਲੜ ਦੇਸ਼ ਦੀਵਾਨੇ ਜਿਉਂ ਫਾਨੀ ਸਰ ਸ਼ਮਾ ਤੇ ਮਰਦੇ ਪਰਵਾਨੇ ਕਮਸਾਨ ਮੱਚਿਆ ਸਿੰਘਾਂ ਨੇ ਨੱਸੇ ਜਾਂਦੇ ਸੰਮੀ ਖਾਨ ਦੀ ਫੌਜ ਉੱਤੇ ਵਾਰ ਹਮਲਾ ਕੀਤਾ ਜੋ ਦਰਾ ਖੈਬਰ ਨੂੰ ਪਾਰ ਲੰਘਾ ਕੇ ਫਿਰ ਵਾਪਸ ਪਰਤੇ ਹਨ ਇੱਥੇ ਮਹਾਂਬਲੀ ਯੋਧੇ ਨੂੰ ਗੋਲੀਆਂ ਲੱਗਦੀਆਂ ਨੇ ਇੱਥੇ ਫਿਰ ਫੱਟੜ ਹੋ ਜਾਂਦਾ ਇਸ ਤੋਂ ਅਗੇਰੇ ਕੀ ਹੁੰਦਾ ਨਿਯਤ ਕੀਤਾ ਸਮਾਂ ਸਮਾਪਤ ਹੈ ਹੋਈਆਂ ਬੇਅੰਤ ਪੁੱਲਾਂ ਦੀ ਖੇਮਾ ਪੂਰਿਆਂ ਦੀਆਂ ਕਹਾਣੀਆਂ ਸਾਡੇ ਵਰਗੇ ਅਧੂਰੇ ਨਹੀਂ ਕਹਿ ਸਕਦੇ ਮਹਾਂਬਲੀ ਯੋਧੇ ਪੂਰੇ ਹਨ ਸਮਰੱਥ ਹਨ ਕਰਨੀ ਦੇ ਪੂਰੇ ਹਨ ਕਹਿਣੀ ਕਥਨੀ ਦੇ ਪੂਰੇ ਹਨ ਆਪ ਗੁਰੂ ਕੀ ਸੰਗਤ ਪੂਰੇ ਸਮਰੱਥ ਹੋਈਆਂ ਬੇਅੰਤ ਪੁੱਲਾਂ ਦੀ ਖੇਮਾ ਕੀਰਤਨ ਦਾ ਤੁਸਾਂ ਸਾਰਿਆਂ ਸਤਿਕਾਰ ਕੀਤਾ ਬੇਅੰਤ ਮੈਂ ਅਰਦਾਸ ਕਰਾਈ ਸਤਿਗੁਰੂ ਸਭ ਨੂੰ ਨਾਮਦਾਨ ਬਖਸ਼ਿਸ਼ ਕਰਨ ਚੜ੍ਹਦੀਆਂ ਰੱਖਣ ਪਹਾਦੋਂ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਸਭ ਦੇ ਪਰਿਵਾਰਾਂ ਵਿੱਚ ਤੰਦਰੁਸਤੀ ਖੁਸ਼ੀਆਂ ਦਾ ਖੇੜਾ ਬਖਸ਼ਿਸ਼ ਕਰਨ ਜੀ ਕੱਲ੍ਹ ਦੇ ਦੀਵਾਨ ਦੀ ਇੱਕ ਹਾਜ਼ਰੀ ਹੋਰ ਇੱਕ ਅੱਜ ਰਾਤ ਸ਼ਾਮ ਨੂੰ ਦੀਵਾਨ ਹੈ ਕੱਲ੍ਹ ਦੇ ਇੱਕ ਦੁਪਹਿਰ ਦੇ ਦੀਵਾਨ ਦੀ ਹੋਰ ਹਾਜ਼ਰੀ ਭਰ ਕੇ ਫਿਰ ਤੁਹਾਡੇ ਕੋਲੋਂ ਆਗਿਆ ਲੈ ਕੇ ਦਾਸ ਦੇ ਢਾਡੀ ਜਥੇ ਨੇ ਫਿਰ ਚਲੇ ਜਾਣਾ ਫਿਰ ਜਦੋਂ ਕਿਤੇ ਸਮਾਂ ਬਣਿਆ ਪ੍ਰਬੰਧਕਾਂ ਯਾਦ ਕੀਤਾ ਅੰਜਲ ਜਦੋਂ ਬਣਿਆ ਫਿਰ ਤੁਹਾਡੇ ਦਰਸ਼ਨ ਦਾਰੇ ਕਰਾਂਗੇ ਜੀ ਕੀਰਤਨ ਜਥਾ ਪਹੁੰਚ ਚੁੱਕਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਫਤਿਹ ਬੁਲਾ ਕੇ ਆਗਿਆ ਬਖਸ਼ਿਸ਼ ਕਰੋ ਹੋਈਆਂ ਬੇਅੰਤ ਪੁੱਲਾਂ ਦੀ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਰੱਖੀਆਂ ਬਖਸ਼ਿਸ਼ ਕਰੋ। ਲਵਾਓ ਜੀ ਹਾਜ਼ਰੀ, ਸਾਰੀ ਸੰਗਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ। ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ ਭਾਈ ਸਾਹਿਬ ਹੋਰੀ। ਆਪ ਜੀ ਨੂੰ ਇਸੇ ਤਰ੍ਹਾਂ 4:20 ਤੱਕ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਆਪ ਸਰਬੱਤ ਸੰਗਤ ਨੇ ਪਿੱਛੇ ਜੋ 40-42 ਦਿਨ ਪਾਠ ਬੋਧ ਸਮਾਗਮ ਚੱਲਿਆ ਹੈ, ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਨੇ, ਲਾਹੇ ਲਏ ਨੇ, ਔਰ ਕੱਲ੍ਹ ਸਮਾਪਤੀ ਦੇ ਦਿਨ ਵੱਡੀ ਗਿਣਤੀ ਵਿੱਚ ਆਪ ਜੀ ਨੇ ਹਾਜ਼ਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਝੋਲੀ ਵਿੱਚ ਪੁਆਈਆਂ। ਗੁਰੂ ਪਾਤਸ਼ਾਹ ਰਹਿਮਤ ਕਰਨ। ਇਸੇ ਤਰ੍ਹਾਂ ਅੱਗੇ ਵੀ ਜੋ ਪ੍ਰੋਗਰਾਮ ਉਲੀਕੇ ਜਾਣਗੇ, ਆਸ ਕਰਦੇ ਹਾਂ ਕਿ ਆਪ ਸੰਗਤ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋਗੇ, ਸਹਿਯੋਗ ਦਿੰਦੇ ਰਹੋਗੇ। ਆਓ ਹੁਣ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਆਪ ਜੀ ਦੇ ਦਰਸ਼ਨ ਕਰਨ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਾਲੇ। ਭਾਈ ਸਾਹਿਬ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ, ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਆਈਆ ਤੁਧ ਵਿਣ ਸਿੱਧੀ ਕਿਨੈ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ

ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵ ਹੈ।

ਕੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ

ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਾਹਿਬ ਤੁਮ ਪਾਸ ਪਿਤਾ।

ਕਿਰਪਾ ਕਰਨੀ, ਸਮੂਹ ਸੰਗਤ ਲਈ, ਸਮੁੱਚੀ ਮਨੁੱਖਤਾ ਵਿਸ਼ਵ ਲਈ ਇਹ ਮਹੀਨਾ ਖੁਸ਼ੀਆਂ ਖੇੜੇ, ਸੁੱਖ ਸ਼ਾਂਤੀ ਤੰਦਰੁਸਤੀਆਂ ਲੈ ਕੇ ਆਵੇ। ਗਰੀਬ ਨਿਵਾਜ, ਕਿਰਪਾ ਕਰਨੀ, ਸਮੂਹ ਸੰਸਾਰ ਅੰਦਰ ਪਰਸਪਰ ਪਿਆਰ, ਇਤਫਾਕ, ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਈਰਖਾ ਨਫ਼ਰਤ ਵੈਰ ਵਿਰੋਧ ਖਤਮ ਕਰਕੇ ਮਨੁੱਖਤਾ ਨੂੰ ਇੱਕ ਪਰਿਵਾਰ ਵਾਂਗ ਬੈਠ ਕੇ ਵਿਚਰਨ ਦਾ ਮੌਕਾ ਬਖਸ਼ਿਸ਼ ਕਰਨਾ। ਗਰੀਬ ਨਿਵਾਜ, ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਵਿਸ਼ੇਸ਼ ਤੌਰ 'ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲਈ ਰਸਦਾਂ ਵਸਦਾਂ ਮਾਇਆ ਭੇਟ ਕੀਤੀ ਹੈ। ਸਰਬੱਤ ਸੰਗਤ

ਪਰਿਵਾਰਾਂ ਅੰਦਰ ਆਪਸੀ ਪਿਆਰ, ਇਤਫਾਕ, ਸੁੱਖ ਸ਼ਾਂਤੀ, ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰ ਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਣੀ, ਕਿਰਪਾ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕਿਰਪਾ ਕਰੋ, ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਖੁਆਰ ਹੋਏ ਸਭ ਮਿਲਹਗੇ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹਾਥ ਮੈਂ ਕਲਗੀ ਸੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ

ਵੀ ਹੈ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਪੁਰਸੋਂ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ ਸਾਹ ਜਿਸ ਪਾਸ ਬੈਠੇ।